ਬੜੀ ਸਖਵਾਈ ਆਪਣਾ ਜਿੰਨਾ ਹੀ ਸੋਚਣ ਕੱਢਿਆ ਕੀਤਾ ਆਪੋ ਆਪਣਾ ਆਪੇ ਹੀ ਲਿਖਾ ਸੰਡਿਆ ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਰਭ ਹੰਡੀਐ ਮੰਦਾ ਕਿਸੇ ਨਾ ਆਖੀਐ ਪੜੇ ਕਰੇ ਹੋ ਬੁਝੀਐ।

ਸੇ ਵੀ ਐਸ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਹ ਕਾਲਪੁਰੀ ਕਿਉਂ ਘਾਲੀਐ ਬੰਦਾ ਮੂਲਾ ਕੀ ਚਾਹੀਦੇ ਨਮੀਨਤ ਨਿਹਾਲੀਐ ਜੋ ਸਾਹਿਬ ਨਾ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੀ ਉੱਪਰ ਕਾਲੀਐ ਪਿਛਲਾ ਹੀ

ਡਿਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੁਭਾਹੇ, ਸਾਈ ਘਰ ਕਮਾਵਣੀ ਤੁਰ ਛੋਡੀ ਤਿਨੈ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਸ ਸਿਰ ਜਾਏ।

0: ਹੁਣੇ ਤੁਸੀਂ ਸ਼੍ਰੀ ਦਰਬਾਰ
1: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਹੀ ਅੰਮ੍ਰਿਤਸਰ ਕੇਂਦਰ ਹੈ। ਲੋਪੇਸ਼ ਖਿਦਮਤ ਸੂਫੀਆਨਾ ਕਲਾਮ।
2: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

ਸਾਮਿਨ, ਹੁਣੇ ਤੁਸੀਂ ਸਮਾਤ ਫਰਮਾ ਰਹੇ ਸੋ ਸੂਫੀਆਨਾ ਕਲਾਮ ਐਫ ਐਮ ਬੈਂਡ 103.6 ਮੈਗਾਹਰਟਜ਼ 'ਤੇ ਆਕਾਸ਼ਵਾਣੀ ਦਾ ਹੀ ਅੰਮ੍ਰਿਤਸਰ ਕੇਂਦਰ ਹੈ। ਇਸ ਦੇ ਨਾਲ ਹੀ ਸਾਡੀ ਈ ਆਈ ਆਰ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਖਤਮ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: अभी आप सुन रहे थे प्रोग्राम ए की फिल्म से, आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार प्रसारित किए जाएंगे।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। राष्ट्रपति द्रौपदी मुर्मू आज राष्ट्रपति भवन विखे पदम पुरस्कार प्रदान करेंगे। सर्वोच्च अदालत ने नीट परीक्षा विच वार वार हो रही गलतियां ते चिंता प्रगट की। कहा राष्ट्रीय परीक्षा एजेंसी ने पिछले पेपर लीक विवाद तो सबक नहीं लिया। क्वाड विदेश मंत्रियों की मीटिंग कल नवी दिल्ली च होगी। पेट्रोल की कीमत विच 2.61 रूपये और डीजल की कीमत च 2.71 रूपये प्रति लीटर का वाधा होया। अते मौसम विभाग वालों दिल्ली च अगले 3 दिन दौरान लू चलन बारे येलो अलर्ट जारी। पंजाब, हरियाणा ते चंडीगढ़ विच भी लू की स्थिति बनी रहेगी। राष्ट्रपति द्रौपदी मुर्मू आज राष्ट्रपति भवन विखे 66 खास हस्तियां नूं साल 2026 लई पदम पुरस्कार प्रदान करनगे। उपराष्ट्रपति सीपी राधाकृष्णन, प्रधानमंत्री नरेन्द्र मोदी ते गृहमंत्री अमित शाह भी इस समारोह च मौजूद रहनगे। अज 2 पदम विभूषण, 6 पदम भूषण अते 58 पदम श्री पुरस्कार प्रदान कीते जाणगे। राष्ट्रपति ने साल 2026 लई 131 पदम अवार्डां नूं मंजूरी दे दित्ती है। इन्हां विच 5 पदम विभूषण, 13 पदम भूषण ते 113 पदम श्री पुरस्कार शामिल ने। बाकी पदम पुरस्कार समारोह दे दूजे दौर च बाद विच प्रदान ਕੀਤੇ ਜਾਣਗੇ। ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਇਹ ਵਕਾਰੀ ਨਾਗਰਿਕ ਸਨਮਾਨ ਕਲਾ, ਜਨਹਿਤ ਤੇ ਸਮਾਜ ਸੇਵਾ, ਸਾਹਿਤ ਤੇ ਸਿੱਖਿਆ, ਵਿਗਿਆਨ ਅਤੇ ਇੰਜਨੀਅਰਿੰਗ, ਵਪਾਰ ਤੇ ਸਨਅਤ, ਦਵਾ ਤੇ ਖੇਡਾਂ ਦੇ ਖੇਤਰਾਂ ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਅਸਾਧਾਰਨ ਤੇ ਸ਼ਾਨਦਾਰ ਸੇਵਾਵਾਂ ਲਈ ਪਦਮ ਵਿਭੂਸ਼ਣ, ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਤੇ ਕਿਸੇ ਵੀ ਖੇਤਰ ਚ ਮਹੱਤਵਪੂਰਨ ਸੇਵਾ ਲਈ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰਾਂ ਲਈ ਵਾਂਝੇ ਅਤੇ ਅਨੁਸੂਚਿਤ ਭਾਈਚਾਰਿਆਂ, ਕਬਾਇਲੀ ਭਾਈਚਾਰਿਆਂ ਤੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਚੁਣਿਆ ਜਾਂਦਾ ਹੈ ਜੋ ਸਮਾਜ ਤੇ ਰਾਸ਼ਟਰਪਤੀ ਬੇਮਿਸਾਲ ਸੇਵਾ ਲਈ ਪ੍ਰੇਰਣਾ ਦਿੰਦੇ ਨੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਕੋਈ ਸਬਕ ਨਹੀਂ ਲਿਆ। ਜਸਟਿਸ PS ਨਰਸਿਮਹਾ ਅਤੇ ਆਲੋਕ ਅਰਾਧੇ ਦੇ ਬੈਂਚ ਨੇ ਕੇਂਦਰ ਸਰਕਾਰ, NTA ਅਤੇ ਕੇਂਦਰੀ ਜਾਂਚ ਬਿਊਰੋ ਤੋਂ ਉਨ੍ਹਾਂ ਪਟੀਸ਼ਨਾਂ ਤੇ ਜਵਾਬ ਮੰਗਿਆ ਜਿਨ੍ਹਾਂ ਵਿਚ ਮੈਡੀਕਲ ਦਾਖਲਾ ਪ੍ਰੀਖਿਆ ਕਰਵਾਉਣ ਲਈ NTA ਦੀ ਥਾਂ ਕਿਸੇ ਹੋਰ ਮਜ਼ਬੂਤ ਤੇ ਖੁਦ ਮੁਖਤਿਆਰ ਸੰਸਥਾ ਨੂੰ ਲਿਆਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਏਜੰਸੀ ਨੂੰ ਵੀਰਵਾਰ ਤੱਕ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤੈ। ਇਸ ਵਿਚ ਪੁੱਛਿਆ ਗਿਐ ਕਿ ਪਿਛਲੇ ਸਾਲ ਏਜੰਸੀ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਸਰੋ ਦੇ ਸਾਬਕਾ ਮੁਖੀ ਕੇ ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੀ ਪਾਲਣਾ ਕਿੱਥੋਂ ਤੱਕ ਕੀਤੀ ਗਈ ਹੈ। ਪਟੀਸ਼ਨਾਂ ਵਿਚ ਇਲਜ਼ਾਮ ਲਗਾਇਆ ਗਿਐ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 2,00,000 ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨ ਵਿਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਚ ਇਕ ਉੱਚ ਪੱਧਰੀ ਨਿਗਰਾਨ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਨੀਟ UG ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀ ਸਾਂਝੀ ਯੁਨੀਵਰਸਿਟੀ ਦਾਖਲਾ ਪ੍ਰੀਖਿਆ ਅੰਡਰ ਗ੍ਰੈਜੁਏਟ 226 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤੈ। NTA ਨੇ ਕਿਹੈ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ

ਪੀ ਆਈ ਬੀ ਦੀ ਤੱਬਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਦਾਅਵਾ ਗੁੰਮਰਾਹਕੁੰਨ ਐ। ਇਕਾਈ ਨੇ ਕਿਹੈ ਕਿ ਰੱਖਿਆ ਮੰਤਰੀ ਤੇ ਸਰਕਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤੈ। ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਐ। ਇਸ ਸਬੰਧ ਵਿਚ ਸਿਰਫ਼ ਸਰਕਾਰੀ ਹਲਕਿਆਂ ਤੇ ਹੀ ਭਰੋਸਾ ਕਰਨ ਲਈ ਕਿਹਾ ਗਿਐ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਚ ਹੋਵੇਗੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਮੀਟਿੰਗ ਤਰਜੀਹ ਖੇਤਰਾਂ ਚ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਸੀ ਚਿੰਤਾ ਦੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਤੇ ਕੇਂਦਰਿਤ ਹੋਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਵਾਲੇ ਕੁਆਡ ਸਮੂਹ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣਾ। ਭਾਰਤ ਇਸ ਮੀਟਿੰਗ ਦੀ ਮੇਜ਼ਬਾਨੀ ਗਠਜੋੜ ਦੇ ਮੌਜੂਦਾ ਚੇਅਰਮੈਨ ਵਜੋਂ ਕਰ ਰਿਹੈ। 2024 ਚ ਅਮਰੀਕਾ ਦੇ ਵਿਲਮਿੰਗਟਨ ਚ ਹੋਏ ਆਖਰੀ ਕੁਆਡ ਸੰਮੇਲਨ ਚ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 2.61 ਰੁਪਏ ਤੇ ਡੀਜ਼ਲ ਦੀਆਂ ਕੀਮਤਾਂ ਵਿਚ 2.71 ਰੁਪਏ ਦਾ ਵਾਧਾ ਕੀਤਾ ਗਿਐ। ਪਿਛਲੇ 2 ਹਫ਼ਤਿਆਂ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਇਹ ਚੌਥਾ ਵਾਧਾ ਏ। ਹੁਣ ਦਿੱਲੀ ਚ ਪੈਟਰੋਲ 102.12 ਰੁਪਏ ਫੀ ਲੀਟਰ ਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹੈ ਕਿ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ 26 ਮਈ ਨੂੰ ਸੂਬੇ ਚ ਆਮ ਛੁੱਟੀ ਦਾ ਐਲਾਨ ਕੀਤੈ। ਇਹ ਫੈਸਲਾ ਵੋਟਰਾਂ ਨੂੰ ਕੱਲ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਚ ਆਪਣੀ ਵੋਟ ਪਾਉਣ ਦੀ ਸਹੂਲਤ ਦੇਣ ਲਈ ਲਿਆ ਗਿਐ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਐ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਐ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਨੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ ਚ ਵੀ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਐ, ਜਦਕਿ ਦੂਜੀ ਸ਼ਿਫਟ ਵਿਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਭਾਰਤ ਸਮੇਤ ਦੁਨੀਆਂ ਭਰ ਤੋਂ ਲੱਖਾਂ ਜ਼ਾਇਰੀਨ ਸਾਲਾਨਾ ਹਜ ਯਾਤਰਾ ਲਈ ਸਾਊਦੀ ਅਰਬ ਦੇ ਮੀਨਾ ਚ ਇਕੱਤਰ ਹੋ ਰਹੇ ਨੇ। ਪਵਿੱਤਰ ਸ਼ਹਿਰ ਮੱਕਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਜ਼ਾਇਰੀਨ ਮੀਨਾ ਦੇ ਟੈਂਟ ਸਿਟੀ ਚ ਇਕੱਤਰ ਹੋ ਰਹੇ ਨੇ। ਉਥੇ ਉਹ ਰਾਤ ਬਿਤਾਉਣਗੇ ਤੇ ਕੱਲ ਸਵੇਰੇ ਅਰਾਫਾਤ ਦੇ ਮੈਦਾਨ ਚ ਜਾਣਗੇ, ਜਿੱਥੇ ਉਹ ਹਜ ਦੀ ਮੁੱਖ ਰਸਮ ਅਦਾ ਕਰਨਗੇ। ਇਸ ਸਾਲ ਦੀ ਹਜ ਯਾਤਰਾ ਵਿਚ ਭਾਰਤ ਤੋਂ ਲਗਭਗ 1,75,000 ਸ਼ਰਧਾਲੂ ਹਿੱਸਾ ਲੈ ਰਹੇ ਨੇ। ਇਸ ਤੋਂ ਪਹਿਲਾਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਕ ਸੁਚਾਰੂ, ਸੁਰੱਖਿਅਤ ਤੇ ਆਰਾਮਦਾਇਕ ਹਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਭਾਰਤੀ ਸ਼ਰਧਾਲੂਆਂ ਨੂੰ ਹਜ ਸੁਵਿਧਾ ਮੋਬਾਈਲ ਐਪ ਰਾਹੀਂ ਜਾਣਕਾਰੀ ਤੇ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ ਵਿਚ ਘਾਟੀ ਦਾ ਰਸੀਲਾ ਤੇ ਗੂੜਾ ਲਾਲ ਰੰਗ ਦਾ ਚੈਰੀ ਫਲ ਹੁਣ ਮੁੰਬਈ ਦੇ ਬਾਜ਼ਾਰਾਂ ਤੱਕ ਪਹੁੰਚੇਗਾ। ਸੀਜ਼ਨ ਦੇ ਚੈਰੀ ਫਲ ਨੂੰ ਲੈ ਕੇ ਜਾਣ ਵਾਲਾ ਪਹਿਲਾ ਵਿਸ਼ੇਸ਼ ਪਾਰਸਲ ਵਾਹਨ ਅੱਜ ਜੰਮੂ ਤੋਂ ਰਵਾਨਾ ਹੋਇਆ। ਇਹ ਜੰਮੂ ਕਸ਼ਮੀਰ ਦੇ ਖੇਤੀਬਾੜੀ ਉਤਪਾਦਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਸਮੇਂ ਸਿਰ ਪਹੁੰਚਾਉਣ ਵਿਚ ਰੇਲਵੇ ਲਈ ਇਕ ਵੱਡੀ ਪ੍ਰਾਪਤੀ ਏ। ਸੀਜ਼ਨ ਦੇ ਪਹਿਲੇ ਪਾਰਸਲ ਵਾਹਨ ਚ 906 ਡੱਬਿਆਂ ਵਿਚ ਲਗਭਗ 12 ਟਨ ਚੈਰੀ ਲੋਡ ਕੀਤੀ ਗਈ। ਇਸ ਫਲ ਦੀ ਤਾਜ਼ਗੀ ਨੂੰ ਧਿਆਨ ਚ ਰੱਖਦਿਆਂ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਹ ਪਾਰਸਲ ਵਾਹਨ ਸਿਰਫ 33 ਘੰਟਿਆਂ ਦੇ ਰਿਕਾਰਡ ਸਮੇਂ ਚ ਜੰਮੂ ਤੋਂ ਬਾਂਦਰਾ ਟਰਮੀਨਲ ਪਹੁੰਚੇਗਾ। ਇਨੀ ਤੇਜ਼ ਡਿਲੀਵਰੀ ਚੈਰੀ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖੇਗੀ ਤੇ ਮੁੰਬਈ ਦੇ ਲੋਕਾਂ ਨੂੰ ਸਿੱਧੇ ਬਾਗ ਤੋਂ ਚੁਣੀਆਂ ਗਈਆਂ ਤਾਜ਼ਾ ਚੈਰੀਆਂ ਦਾ ਆਨੰਦ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਇਨਕਲਾਬੀ ਰਾਸ ਬਿਹਾਰੀ ਬੋਸ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਸ ਬਿਹਾਰੀ ਬੋਸ ਦੇ ਅਸਾਧਾਰਨ ਹੁਨਰ ਨੇ ਆਜ਼ਾਦੀ ਸੰਗਰਾਮ ਚ ਨਵੀਂ ਜਾਨ ਪਾਈ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਤੇ ਭਾਰਤ ਦੀ ਆਜ਼ਾਦੀ ਦੀ ਲੀਗ ਦੀ ਸਥਾਪਨਾ ਕੀਤੀ ਅਤੇ ਗਦਰ ਅੰਦੋਲਨ ਦੌਰਾਨ ਵਿਦੇਸ਼ਾਂ ਚ ਭਾਰਤੀਆਂ ਨੂੰ ਇਕਜੁੱਟ ਕੀਤਾ। ਸ੍ਰੀ ਬੋਸ ਨੇ ਆਜ਼ਾਦੀ ਨੂੰ ਹਰ ਨਾਗਰਿਕ ਦਾ ਅਟਲ ਇਰਾਦਾ ਬਣਾਇਆ। ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਅਦੁੱਤੀ ਹਿੰਮਤ ਤੇ ਮਾਤ ਭੂਮੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖੇਗਾ। ਮੌਸਮ ਵਿਭਾਗ ਨੇ ਦਿੱਲੀ ਚ ਅਗਲੇ 3 ਦਿਨਾਂ ਦੌਰਾਨ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਮੌਸਮ ਵਿਭਾਗ ਮੁਤਾਬਕ ਰਾਸ਼ਟਰ ਰਾਜਧਾਨੀ ਵਿਚ ਦਿਨ ਦਾ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਏ। ਅਗਲੇ 2 ਦਿਨਾਂ ਦੌਰਾਨ

ਤੇਜਾ ਨੇ ਕਿਲੇ ਕੋ ਘੇਰ ਕੀਤੇ ਤੇ ਰਾਣੀ ਨੇ ਆਪਣੇ ਜਿੰਦਾ ਨਾ ਪਕੜੇ ਵੰਜਨ ਕਰਕੇ ਆਪਣੇ ਪੁੱਤਰ ਦਮੋਦਰ ਕੋ ਆਪਣੀ ਪਿੱਠ ਤੇ ਬੱਧ ਕੇ ਘੋੜੇ ਸਮੇਤ ਕਿਲੇ ਤੋਂ ਛਲਾਂਗ ਮਾਰ ਦਿੱਤੀ। ਹੀ ਵਾਸਤੇ ਹੀ ਕਿਲੇ ਕੋ ਕੁਦਾਨ ਸਥਲ ਵੀ ਆਖਿਆ ਵੇਂਦੇ। ਝਾਂਸੀ ਦੀ ਇਹ ਵੀਰਾਂਗਨਾ ਮਹਾਰਾਣੀ ਲਕਸ਼ਮੀ ਬਾਈ ਝਾਂਸੀ ਦੀ ਹੀ ਨਹੀਂ ਬਲਕਿ ਪੂਰੇ ਭਾਰਤ ਦੀ ਰਾਣੀ ਹੈ। ਆਪਣੀ ਦੇਸ਼ ਭਗਤੀ ਤੇ ਵੀਰਤਾ ਦੇ ਕਾਰਨ ਰਾਣੀ ਹਮੇਸ਼ਾ ਹਮੇਸ਼ਾ ਵਾਸਤੇ ਅਮਰ ਥੀ ਗਈ ਹੈ। ਰਾਣੀ ਦੀ ਦੇਸ਼ ਭਗਤੀ ਤੇ ਵੀਰਤਾ ਦੇ ਬਾਰੇ ਦੇਸ਼ ਦੇ ਹਰ ਕਵੀ ਨੇ ਖੂਬ ਖੂਬ ਪ੍ਰਸ਼ੰਸਾ ਵਾਲੀ ਕਵਿਤਾਏ ਲਿਖੀਆਂ ਤੇ ਗਾਈਆਂ ਹਨ। ਰਾਣੀ ਦੀ ਗਾਥਾਏ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ ਬਲਕਿ ਵਿਦੇਸ਼ਾਂ ਵਿੱਚ ਵੀ ਬੜੀ ਪ੍ਰਸਿੱਧ ਹਨ। ਪ੍ਰਸਿੱਧ ਕਵਿਤਰੀ ਸੁਭਦਰਾ ਕੁਮਾਰੀ ਚੌਹਾਨ ਨੇ ਰਾਣੀ ਦੇ ਬਾਰੇ ਵਿੱਚ ਜੋ ਕਵਿਤਾ ਲਿਖੀ ਉਹ ਬੁੰਦੇਲ ਦੇ ਹਰ ਬੰਦੇ ਕੋ ਪਸੰਦ ਆਈ। ਉਹ ਕਵਿਤਾ ਦੀ ਕੁਝ ਲੈਣਾ ਇਵੇਂ ਹਨ। ਲਕਸ਼ਮੀ ਬਾਈ ਨਾਮ ਪਿਤਾ ਕੀ ਵਹਿ ਸੰਤਾਨ ਅਕੇਲੀ ਥੀ, ਲਕਸ਼ਮੀ ਬਾਈ ਨਾਮ ਪਿਤਾ ਕੀ ਵਹਿ ਸੰਤਾਨ ਅਕੇਲੀ ਥੀ, ਨਾਨਾ ਕੇ ਸੰਗ ਪੜਤੀ ਥੀ ਵਹਿ ਨਾਨਾ ਕੇ ਸੰਗ ਖੇਲੀ ਥੀ, ਬਰਛੀ ਢਾਲ ਕਿਰਪਾਣ ਕਟਾਰੀ ਉਸਕੀ ਯਹੀ ਸਹੇਲੀ ਥੀ, ਵੀਰ ਸ਼ਿਵਾਜੀ ਕੀ ਗਾਥਾਏ ਉਸਕੋ ਯਾਦ ਜੁਬਾਨੀ ਥੀ, ਬੁੰਦੇਲੇ ਹਰ ਬੋਲੋ ਕੇ ਮੁਖ ਹਮਨੇ ਸੁਨੀ ਕਹਾਨੀ ਥੀ, ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ। ਕਵਿਤਾ ਕਾ ਭਾਵ ਹੈ ਲਕਸ਼ਮੀ ਬਾਈ ਆਪਣੇ ਲਾਲਾ ਜੀ ਦੀ ਹਿੱਕਾ ਔਲਾਦ ਹਾਈ। ਰਾਣੀ ਕਾਨਪੁਰ ਦੇ ਨਾਨਾ ਦੀ ਛਬੀਲੀ ਮੂੰਹ ਬੋਲੀ ਭੇਣ ਹਾਈ। ਨਾਨਾ ਕੇ ਸੰਗ ਪੜਤੀ ਥੀ ਵਹਿ ਨਾਨਾ ਕੇ ਸੰਗ ਖੇਲੀ ਥੀ, ਨਾਨਾ ਦੇ ਨਾਲ ਹੀ ਪੜਦੀ ਆਈ ਤੇ ਨਾਨਾ ਦੇ ਨਾਲ ਹੀ ਖੇਡਦੀ ਆਈ। ਬਰਛੀ ਢਾਲ ਕਿਰਪਾਣ ਕਟਾਰੀ ਉਸਕੀ ਯਹੀ ਸਹੇਲੀ ਥੀ, ਯਾਨੀ ਸਹੇਲੀਆਂ ਦੀ ਅਗਰ ਗੱਲ ਕਰੋ ਤੇ ਬਚਪਨ ਤੋਂ ਹੀ ਬਰਛੀ ਢਾਲ ਕਿਰਪਾਣ ਤੇ ਕਟਾਰੀਆਂ ਚਲਾਉਣਾ ਰਾਣੀ ਸਿੱਖ ਗਈ ਆਈ। ਵੀਰ ਸ਼ਿਵਾਜੀ ਕੀ ਗਾਥਾਏ ਉਸਕੋ ਯਾਦ ਜੁਬਾਨੀ ਥੀ, ਵੀਰ ਸ਼ਿਵਾਜੀ ਦੀ ਵੀਰਤਾ ਦੇ ਕਿੱਸੇ ਕਹਾਣੀਆਂ ਰਾਣੀ ਕੋ ਜੁਬਾਨੀ ਯਾਦ ਹਨ। ਬੁੰਦੇਲੇ ਹਰ ਬੋਲੋ ਕੇ ਮੁਖ ਹਮਨੇ ਸੁਨੀ ਕਹਾਣੀ ਥੀ, ਬੁੰਦੇਲ ਦਾ ਬੱਚਾ ਹੋਵੇ ਜਾਂ ਵੱਡਾ ਹੋਵੇ ਹਰੇਕ ਦੇ ਮੂੰਹ ਤੇ ਰਾਣੇ ਦੇ ਬਾਰੇ ਇਹੋ ਨਿਕਲਦਾ ਹਾਈ, ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ। ਮਤਲਬ ਰਾਣੀ ਮਰਦਾਂ ਵਾਕਨ ਯੁੱਧ ਦੇ ਮੈਦਾਨ ਵਿੱਚ ਖੂਬ ਲੜੀ ਤੇ ਜੀਤ ਵੀ ਹਾਸਿਲ ਕੀਤੀ। ਮਹਾਨ ਰਾਣੀ ਲਕਸ਼ਮੀ ਬਾਈ ਨੇ ਝਾਂਸੀ ਕਿਲੇ ਤੋਂ ਅੰਗਰੇਜ਼ਾਂ ਨਾਲ ਲੜਾਈ ਲੜੀ, ਉਹਦੇ ਕਬਜ਼ੇ ਵੀ ਕੀਤਾ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਆਪਣੇ ਸੈਨਿਕਾਂ ਦਾ ਨੇਤ੍ਰਿਤਵ ਵੀ ਕੀਤਾ। ਦੋਸਤੋ, ਰਾਣੀ ਲਕਸ਼ਮੀ ਦੀ ਸ਼ਾਦੀ 13 ਸਾਲ ਦੀ ਉਮਰ ਵਿੱਚ ਥਈ ਹਾਈ। 18 ਸਾਲ ਦੀ ਹਾਈ ਤੇ ਵਿਧਵਾ ਥੀ ਗਈ ਤੇ 23 ਸਾਲ ਦੀ ਹਾਈ ਤੇ ਦੇਸ਼ ਦੇ ਵਾਸਤੇ ਸ਼ਹੀਦ ਥੀ ਗਈ। ਇਹੋ ਜੀ ਵੀਰਾਂਗਨਾ ਹਿੰਦੁਸਤਾਨ ਦਾ ਸ਼ਤ ਸ਼ਤ ਕੋਟੀ ਕੋਟੀ ਨਮਨ। ਦੋਸਤੋ, ਕਿਲੇ ਦੇ ਡਾ ਦਰਵਾਜ਼ੇ ਹਨ ਜਿਵੇਂ ਵਾਰਤਾ ਦੇ ਸ਼ੁਰੂ ਵਿੱਚ ਵੀ ਦੱਸੇ। ਇਹਨਾਂ ਦਰਵਾਜ਼ਿਆਂ ਦੇ ਨਾਂ ਜਿਵੇਂ ਉਨਾਵ ਗੇਟ, ਖੰਡੇ ਰਾਵ ਗੇਟ, ਝਰਨਾ ਗੇਟ, ਦਤੀਆ ਦਰਵਾਜ਼ਾ, ਚਾਂਦ ਗੇਟ, ਲਕਸ਼ਮੀ ਗੇਟ, ਓਰਛਾ ਗੇਟ, ਸਾਗਰ ਗੇਟ ਤੇ ਸੈਨਿਆਰ ਗੇਟ ਸ਼ਾਮਿਲ ਹਨ। ਕਰਾਗ ਬਿਜਲੀ ਟਾਪ ਜਾਂ ਟੈਂਕ ਸ਼ਿਵ ਮੰਦਰ, ਰਾਣੀ ਝਾਂਸੀ ਬਾਗ ਤੇ ਗੁਲਾਮ ਗੌਸ ਖਾਨ, ਖੁਦਾ ਬਖਸ਼ ਤੇ ਮੋਤੀ ਬਾਈ ਦੇ ਵਾਸਤੇ ਮਜ਼ਾਰ ਦੇ ਨਾਲ ਮੇਨ ਕਿਲੇ ਖੇਤਰ ਦੇ ਅੰਦਰ ਲੱਗੇ ਹੋਏ। ਝਾਂਸੀ ਦੇ ਕਿਲੇ ਵਿੱਚ ਸੁਰੁਚੀਪੂਰਨ ਮੂਰਤੀਆਂ ਇਕੱਠੀ ਕੀਤੀ ਗਈ ਹੈ ਜਿਹੜੀ ਸਾਲੋਂ ਸਾਲ ਦੇ ਖੁਸ਼ਹਾਲ ਇਤਿਹਾਸ ਦੇ ਬਾਰੇ ਵਿੱਚ ਅੰਤਰ ਦ੍ਰਿਸ਼ਟੀ ਦਿੰਦੀਆਂ ਹਨ। 1857 ਦੇ ਵਿਦਰੋਹ ਵਿੱਚ ਕਿਲੇ ਦੀ ਖਾਸ ਭੂਮਿਕਾ ਹਾਈ ਤੇ ਇਹ ਕਿਲਾ ਰਾਣੀ ਲਕਸ਼ਮੀ ਬਾਈ ਦੇ ਨੇਤ੍ਰਿਤਵ ਵਾਲੀ ਲੜਾਈ ਦਾ ਵੀ ਗਵਾਹ ਹਾਈ। ਕਿਲੇ ਦੇ ਪਰਿਸਰ ਦੇ ਅੰਦਰ ਭਗਵਾਨ ਗਣੇਸ਼ ਤੇ ਭਗਵਾਨ ਸ਼ਿਵ ਦੇ ਮੰਦਰ ਹਨ, ਜਬਕਿ ਰਾਣੀ ਦੀ ਕਾਰਕ ਬਿਜਲੀ ਤੇ ਭਵਾਨੀ ਸ਼ੰਕਰ ਤੋਪ ਵੀ ਅੰਦਰ ਰੱਖੀ ਹੈ। ਮੂਰਤੀਆਂ ਦੇ ਸੰਗ੍ਰਹਿ ਦੇ ਨਾਲ ਇੱਕ ਸੰਗ੍ਰਹਾਲੇ ਵੀ ਹੈ। ਇਹ ਸੰਗ੍ਰਹਾਲੇ ਬੁੰਦੇਲਖੰਡ ਦੇ ਇਤਿਹਾਸ ਵਿੱਚ ਸਮ੍ਰਿੱਧ ਅੰਤਰ ਦ੍ਰਿਸ਼ਟੀ ਵੀ ਦਿੰਦੇ, ਜਬਕਿ ਹੁਣ ਲੜਾਈ ਕੋ ਦਿਖਾਉਣ ਵਾਲਾ ਇੱਕ ਉੱਚ ਡਾਇਰੀਆ ਹੈ ਜਿੱਥਾਂ ਝਾਂਸੀ ਦੀ ਰਾਣੀ ਨੇ ਆਪਣੇ ਨਾਗਰਿਕਾਂ ਕੋ ਬ੍ਰਿਟਿਸ਼ ਰਾਜ ਤੋਂ ਬਚਾਉਣ ਵਾਸਤੇ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ। ਦੋਸਤੋ, ਦਰਅਸਲ ਇਹ ਕਿਲਾ ਉੱਤਰ ਭਾਰਤੀ ਪਹਾੜੀ ਕਿਲੇ ਦੀ ਨਿਰਮਾਣ ਸ਼ੈਲੀ ਨੂੰ ਦੱਸਦੇ ਕਿ ਦਕਸ਼ਿਨ ਭਾਰਤ ਤੋਂ ਕਿਵੇਂ ਅਲੱਗ ਹੈ।
ਉੱਤਰਾਰਧ ਵਿੱਚ ਜ਼ਿਆਦਾਤਰ ਕਿਲੇ ਨਿਰਮਾਣ

0: ਕੇਰਲ ਦੇ ਬੇਕਲ ਕਿਲੇ ਜਿਵੇਂ ਸਮੁੰਦਰੀ ਤਲਾਂ ਤੇ ਕੀਤੇ ਵੇਂਦੇ ਹਨ। ਝਾਂਸੀ ਕਿਲੇ ਦੀ ਗ੍ਰੇਨਾਈਟ ਦੀਵਾਰਾਂ 16 ਤੋਂ 20 ਫੁੱਟ ਮੋਟੀ ਹਨ ਤੇ ਸ਼ਹਿਰ ਦੀ ਦੀਵਾਰਾਂ ਦਕਸ਼ਿਨ ਵਾਲੇ ਪਾਸੇ ਮਿਲਦੀਆਂ ਹਨ। ਦਕਸ਼ਿਨ ਵਾਲਾ ਹਿੱਸਾ ਲਗਭਗ ਲੰਬਵਤ ਹੈ। 1857 ਦੇ ਵਿਦਰੋਹ ਵਿੱਚ ਕੜਕ ਬਿਜਲੀ ਤੋਪ ਚਲਾਈ ਵੇਂਦੀ ਹੈ ਜਿਹੜੀ ਹੁਣ ਵੀ ਕਿਲੇ ਵਿੱਚ ਪਈ ਹੈ। ਜਬਕਿ ਸਮਾਰਕ ਬੋਰਡ ਰਾਣੀ ਲਕਸ਼ਮੀ ਬਾਈ ਤੇ ਹੁੰਦੇ ਕਾਰਨਾਮਿਆਂ ਨੂੰ ਦੱਸੇਂਦੇ ਜਿਵੇਂ ਘੋੜੇ ਤੋਂ ਕੁੱਦਣ ਦੀ ਕਹਾਣੀ ਆ। ਕਿਲਾ 15 ਏਕੜ ਵਿੱਚ ਫੈਲਿਆ ਹੋਏ ਜਿਹਦੀ ਸੰਰਚਨਾ 250 ਮੀਟਰ ਚੌੜੀ ਤੇ 312 ਮੀਟਰ ਲੰਬੀ ਹੈ। ਮਣੀਕਰਨਿਕਾ ਦੀ 22 ਸਹਾਇਕ ਸੰਰਚਨਾ ਇੱਕ ਮਜ਼ਬੂਤ ਦੀਵਾਰ ਤੇ ਦੋਹਾਂ ਪਾਸੇ ਇੱਕ ਖਾਈ ਹੈ। ਪੂਰਵੀ ਹਿੱਸੇ ਵਾਲੇ ਪਾਸੇ ਨੂੰ ਤੋੜ ਦਿੱਤਾ ਤੇ ਪਿੱਛੋਂ ਅੰਗਰੇਜ਼ਾਂ ਨੇ ਵੱਤ ਬਣਵਾਇਆ ਤੇ ਉਹਨਾਂ ਨੇ 5 ਮਹਿਲ ਦੇ ਵਾਸਤੇ ਇੱਕ 2 ਮੰਜ਼ਿਲ ਵੀ ਮਿਲਾ ਦਿੱਤੀ। ਹਰ ਸਾਲ ਜਨਵਰੀ ਫਰਵਰੀ ਵਿੱਚ ਕਿਲੇ ਦੇ ਪਰਿਸਰ ਵਿੱਚ ਇੱਕ ਖਾਸ ਝਾਂਸੀ ਜਲਸਾ ਵੀ ਮਨਾਇਆ ਵੇਂਦੇ ਵਿੱਚ ਕਈ ਕਲਾਕਾਰ, ਨਾਟਕਕਾਰ, ਅਭਿਨੇਤਾ ਤੇ ਦੇਸ਼ ਦੇ ਵੱਡੇ ਵੱਡੇ ਖਾਸ ਬੰਦੇ ਸ਼ਾਮਿਲ ਵੀ ਥੀਂਦੇ ਨੇ। 1861 ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਝਾਂਸੀ ਕਿਲਾ ਸ਼ਹਿਰ ਤੋਂ ਮਹਾਰਾਜ ਕੋ ਦਿੱਤੇ, ਲੇਕਿਨ ਬ੍ਰਿਟਿਸ਼ ਨੇ ਗਵਾਲੀਅਰ ਰਾਜੇ ਤੋਂ 1868 ਵਿੱਚ ਝਾਂਸੀ ਨੂੰ ਵਾਪਸ ਗਿਣ ਗਿੱਤਾ। ਬ੍ਰਿਟਿਸ਼ ਸੈਨਾ ਆਖਿਰਕਾਰ ਜਿਹੜੇ ਵੇਲੇ ਝਾਂਸੀ ਪਹੁੰਚੀ ਤੇ ਡਿੱਠਾ ਕਿ ਸ਼ਹਿਰ ਤੇ ਬੜਾ ਸ਼ਕਤੀਸ਼ਾਲੀ ਤੇ ਸੁਰੱਖਿਅਤ ਹੈ ਤੇ ਕਿਲੇ ਦੀ ਭਾਰੀ ਭਰਕਮ ਤੋਪਾਂ ਵੀ ਜ਼ਬਰਦਸਤ ਹਨ। ਇਹਨਾਂ ਤੋਪਾਂ ਨਾਲ ਤੇ ਪੂਰੇ ਸ਼ਹਿਰ ਵਿੱਚ ਤੇ ਆਸ ਪਾਸ ਵਾਲੇ ਇਲਾਕਿਆਂ ਵਿੱਚ ਪੂਰਾ ਗਦਰ ਮਚਾਇਆ ਬਣ ਸਕਦੇ। ਬ੍ਰਿਟਿਸ਼ ਦੇ ਕਮਾਂਡਰ ਰੋਜ਼ ਨੇ ਸ਼ਹਿਰ ਨੂੰ ਗਿਣਨ ਦੀ ਮੰਗ ਰੱਖੀ ਤੇ ਆਖਿਆ ਅਗਰ ਨਾ ਡੇਸੋ ਤੇ ਝਾਂਸੀ ਬਰਬਾਦ ਕਰ ਦੇਸੂ। ਇਹ ਸੁਣ ਕੇ ਰਾਣੀ ਨੇ ਆਖਿਆ ਅਸਾਂ ਆਜ਼ਾਦੀ ਵਾਸਤੇ ਲੜਨ ਨੂੰ ਤਿਆਰ ਹਾਂ। ਅਗਰ ਅਸਾਂ ਜੀਤ ਗਏ ਤੇ ਜੀਤ ਦਾ ਜਸ਼ਨ ਮਨੇਸੂ। ਅਗਰ ਯੁੱਧ ਦੇ ਮੈਦਾਨ ਵਿੱਚ ਮਾਰੇ ਗਏ ਤੇ ਸਾਕੂ ਅਨੰਤ ਮਹਿਮਾ ਤੇ ਮੋਕਸ਼ ਮਿਲਵੇ ਸੀ। ਦੋਸਤੋ, ਕਿਲੇ ਦੇ ਬਾਰੇ ਵਿੱਚ ਇਤਨਾ ਕੁਝ ਵਧੀਆ ਸੁਣ ਕੇ ਕਿਲੇ ਨੂੰ ਦੇਖਣ ਦਾ ਤੁਹਾਡਾ ਮਨ ਤੇ ਜ਼ਰੂਰ ਕਰੇਂਦਾ ਪਿਆ ਹੋ ਸੀ ਤੇ ਆਪਣੇ ਮਨ ਨੂੰ ਮਾਰਨ ਦੀ ਕੋਈ ਲੋੜ ਕਾਇ ਨਹੀਂ। ਕਿਲੇ ਨੂੰ ਦੇਖਣ ਹੋਵੇ ਤੇ ਕਿਲੇ ਦੇ ਪਹੁੰਚਣ ਵਾਸਤੇ ਕੋਈ ਮੁਸ਼ਕਿਲ ਕਾਇ ਨਹੀਂ। ਰੇਲਵੇ ਸਟੇਸ਼ਨ ਤੋਂ ਸਿਰਫ 3 ਕਿਲੋਮੀਟਰ ਦੂਰ ਏ। ਨਜ਼ਦੀਕੀ ਹਵਾਈ ਅੱਡਾ ਗਵਾਲੀਅਰ ਏ। ਕਿਲੇ ਤੇ ਪਹੁੰਚ ਕੇ ਤੁਹਾਨੂੰ ਗਾਈਡ ਮਿਲਵੇ ਸਨ ਜਿਹੜੇ ਕਿਲੇ ਦੇ ਬਾਰੇ ਚੰਗੀ ਤਰ੍ਹਾਂ ਨਾਲ ਤੁਹਾਨੂੰ ਸਮਝਾ ਦੇ ਸਨ।
1: ਸਾਡੀ ਧਰੋਹਰ ਝਾਂਸੀ ਦਾ ਕਿਲਾ। ਹੁਣੇ ਤੁਸਾਂ ਨੀਲਮ ਬਜਾਜ ਦੀ ਇਹ ਵਾਰਤਾ ਸੁਣਦੇ ਪਏ ਹਵੇ। ਵਾਰਤਾ ਤੁਹਾਨੂੰ ਪਸੰਦ ਆਈ ਹੋ ਸੀ, ਇਸ ਤੋਂ ਬਹੁਤ ਜਾਣਕਾਰੀ ਮਿਲੀ ਹੈ ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਸਰਾਇਕੀ ਗੀਤ ਸੰਗੀਤ। ਗੀਤ ਹੈ ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ। ਕਲਾਕਾਰ ਹਨ ਮਹਿਕ ਮਲਿਕ।

ਮਹਿਕ ਮਲਿਕ ਦੇ ਗਾਏ ਇਸ ਗੀਤ ਤੋਂ ਬਾਅਦ ਹੁਣ ਸੁਣੇਂਦੇ ਹਾਂ ਸੋਫੀਆ ਮਲਿਕ ਦਾ ਗਾਇਆ ਇਹ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਬਹੁਤ ਸੋਹਣਾ ਗੀਤ ਹੈ, ਚਸ ਗਿਨੋ।

0: ਗੀਤ ਤੁਸਾਂ ਸੋਫੀਆ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਇਹ ਹੈ ਤੁਹਾਡੀ ਸੇਵਾ ਵਿੱਚ ਸਿਰਾਇਕੀ ਪ੍ਰੋਗਰਾਮ। ਤੁਹਾਕੋ ਕਿੰਜ ਦਾ ਲੱਗਾ ਸਾਕੋ ਖਤ ਘਾਲ ਕੇ ਦੱਸੋ। ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।
1: ਸਾਮਿਨ ਤੁਸੀਂ ਸਮਾਤ ਫਰਮਾ ਰਹੇ ਸੀ ਸਿਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਸ਼ਾਮ ਦੇ 5:30 ਵਜੇ ਨੇ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਾਮੀਨ ਦੀ ਖਿਦਮਤ 'ਚ ਨਵਜੋਤ ਸਲਾਮ ਅਰਜ਼ ਕਰਦੀ ਹੈ ਜੀ। ਹੋਰ ਸੁਣਾਓ, ਕੀ ਹਾਲ ਚਾਲ ਹੈ? ਹਾਲ ਚਾਲ ਵਧੀਆ ਹੋਣਗੇ। ਗਰਮੀ ਦੇ ਵਿੱਚ ਆਪਣਾ ਖਾਸ ਖਿਆਲ ਰੱਖਣਾ ਹੈ ਜੀ, ਵੱਧ ਤੋਂ ਵੱਧ ਪਾਣੀ ਪੀ ਲਈਏ ਔਰ ਆਪਣਾ ਖਿਆਲ ਰੱਖੀਏ। ਧੁੱਪੇ ਜਾਣ ਦੀ ਕੋਸ਼ਿਸ਼ ਨਾ ਹੀ ਕਰੀਏ ਤਾਂ ਵਧੀਆ ਆ, ਜੇ ਕੰਮ ਹੋਏ ਫਿਰ ਹੀ ਘਰੋਂ ਬਾਹਰ ਨਿਕਲੀਏ। ਸੋ ਇੱਧਰ ਇਸ ਮਜਲਿਸ ਦੇ ਪ੍ਰੋਗਰਾਮ ਦੱਸ ਦਈਏ ਜੀ, ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਗੱਲ। ਅਗਲਾ ਸਿਲਸਿਲਾ ਸੁੱਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਅਸੀਂ ਹੈਪੀ ਰਾਏ ਗੋਟੀ ਦੀਆਂ ਰਚਨਾਵਾਂ ਤੁਹਾਡੀ ਨਜ਼ਰ ਕਰਾਂਗੇ। ਪ੍ਰੋਗਰਾਮਿਕ ਗੁਲੂਕਾਰ ਦੇ ਤਹਿਤ ਅੱਜ ਤੁਸੀਂ ਸੁਣੋਗੇ ਕਮਲਜੀਤ ਨੀਰੂ ਦੇ ਗਾਏ ਵੱਖਰੇ ਨਗਮੇ। ਤੇ ਆਖਰੀ ਸਿਲਸਿਲਾ ਤਮੰਨਾ ਦਾ।

ਅਜੀ ਸਾਮਿਨ ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਹਰਮਨ ਪਿਆਰੀ ਖੇਡ ਫੁੱਟਬਾਲ ਦੇ ਬਾਰੇ ਚ ਅੱਜ ਅਸੀਂ ਵਰਲਡ ਫੁੱਟਬਾਲ ਡੇ ਮਨਾ ਰਹੇ ਹਾਂ ਯਾਨੀ ਵਿਸ਼ਵ ਫੁੱਟਬਾਲ ਦਿਹਾੜਾ ਜਿਸ ਨੂੰ ਅਸੀਂ ਮਨਾ ਰਹੇ ਹਾਂ ਔਰ ਆਪਾਂ ਗੱਲ ਕਰਾਂਗੇ ਫੁੱਟਬਾਲ ਦੇ ਬਾਰੇ ਚ ਯਾਨੀ ਫੁੱਟਬਾਲ ਜੋ ਕਿ ਇੱਕ ਬੜਾ ਹੀ ਪਿਆਰਾ ਜਿਹਾ ਖੇਡ ਹੈ ਫੁੱਟਬਾਲ ਇੱਕ ਬਿਹਤਰੀਨ ਖੇਡ ਹੈ ਜਿਸ ਦਾ ਆਨੰਦ ਹਰ ਕੋਈ ਚੱਕਦਾ ਆ ਔਰ ਇੱਕ ਇਸ ਤਰ੍ਹਾਂ ਦਾ ਖੇਡ ਹੈ ਜਿਸਦੇ ਵਿੱਚ ਤਾਕਤ ਸਹਿਣ ਸ਼ਕਤੀ ਅਤੇ ਆਪਣੀ ਪ੍ਰਤਿਭਾ ਦਾ ਦੀ ਜ਼ਰੂਰਤ ਹੁੰਦੀ ਹੈ ਔਰ ਇਸ ਪ੍ਰਤੀਯੋਗਿਤਾ ਦਾ ਉਦੇਸ਼ ਜਿਹੜਾ ਆ ਗੇਂਦ ਨੂੰ ਕਿੱਕ ਮਾਰ ਕੇ ਜਾਂ ਸਿਰ ਮਾਰ ਕੇ ਦੂਸਰੀ ਟੀਮ ਦੇ ਗੋਲ ਦੇ ਵਿੱਚ ਪਹੁੰਚਾਉਣਾ ਹੁੰਦਾ ਹੈ ਫੁੱਟਬਾਲ ਖਿਡਾਰੀਆਂ ਅਤੇ ਦਰਸ਼ਕਾਂ ਦੋਨਾਂ ਦੇ ਲਈ ਇਹ ਬੜਾ ਹੀ ਮਹੱਤਵਪੂਰਨ ਔਰ ਬੜਾ ਹੀ ਪਿਆਰਾ ਖੇਡ ਹੈ ਇੱਕ ਆਊਟਡੋਰ ਖੇਡ ਹੈ ਜਿਹਨੂੰ ਕਿ 11-11 ਖਿਡਾਰੀਆਂ ਦੀ ਦੋ ਟੀਮਾਂ ਦੇ ਵਿੱਚ ਖੇਡਿਆ ਜਾਂਦਾ ਹੈ ਔਰ ਇਹਦਾ ਮੁੱਖ ਮੰਤਵ ਇਹੀ ਹੁੰਦਾ ਹੈ ਕਿ ਗੇਂਦ ਨੂੰ ਵਿਰੋਧੀ ਟੀਮ ਦੇ ਗੋਲ ਦੇ ਵਿੱਚ ਪਾਉਣਾ ਹੁੰਦਾ ਹੈ ਔਰ ਇਸ ਦੇ ਵਿੱਚ ਟੀਮ ਵਰਕ ਜਿਹੜਾ ਆ ਜ਼ਰੂਰੀ ਹੈ ਅਨੁਸ਼ਾਸਨ ਜ਼ਰੂਰੀ ਹੈ ਔਰ ਬਹੁਤ ਜਲਦੀ ਡਿਸੀਜ਼ਨ ਕਰਨਾ ਨਿਰਣੇ ਲੈ ਲੈਣਾ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਅੱਜ ਦਾ ਦਿਹਾੜਾ ਜਿਹੜਾ ਕਿ ਅਸੀਂ ਮਨਾ ਰਹੇ ਹਾਂ ਵਰਲਡ ਫੁੱਟਬਾਲ ਡੇ ਯਾਨੀ 25 ਮਈ ਨੂੰ ਜਿਹੜਾ ਆ ਇਹ ਦਿਹਾੜਾ ਮਨਾਇਆ ਜਾਂਦਾ ਹੈ ਔਰ ਅੱਜ ਦਾ ਦਿਨ ਅਸੀਂ ਇਹ ਮਨਾ ਰਹੇ ਹਾਂ ਇਸ ਮਨਾਉਣ ਦਾ ਇਹਦਾ ਮਕਸਦ ਵਿਸ਼ਵ ਫੁੱਟਬਾਲ ਦਿਹਾੜੇ ਨੂੰ ਹਰ ਸਾਲ 25 ਮਈ ਨੂੰ ਹੀ ਮਨਾਇਆ ਜਾਂਦਾ ਹੈ ਔਰ ਇਸ ਦਿਨ ਦੀ ਮਨਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ UN ਯਾਨੀ ਸੰਯੁਕਤ ਰਾਸ਼ਟਰ ਵੱਲੋਂ ਕੀਤੀ ਗਈ ਸੀ ਇਹਦਾ ਇਤਿਹਾਸ ਇਹ ਕਹਿੰਦਾ ਹੈ ਕਿ ਇਹ ਦਿਹਾੜਾ 1924 ਦੇ ਵਿੱਚ ਪੈਰਿਸ ਵਿਖੇ ਹੋਏ ਗਰਮੀਆਂ ਦੇ ਓਲੰਪਿਕ ਵੇਲੇ ਸਾਰੇ ਖੇਤਰਾਂ ਦੀ ਭਾਗੀਦਾਰੀ ਵਾਲੇ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਜੋ ਕਿ 25 ਮਈ 1924 ਨੂੰ ਸ਼ੁਰੂ ਹੋਇਆ ਸੀ ਸੱਤ ਮਈ 2024 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਰਿਆਂ ਦੀ ਸਹਿਮਤੀ ਦੇ ਨਾਲ ਇੱਕ ਪ੍ਰਸਤਾਵ ਪਾਰਿਤ ਕੀਤਾ ਸੀ ਜਿਸ ਦੇ ਤਹਿਤ 25 ਮਈ ਨੂੰ ਅਧਿਕਾਰਿਕ ਰੂਪ ਦੇ ਉੱਤੇ ਵਰਲਡ ਫੁੱਟਬਾਲ ਡੇ ਯਾਨੀ ਵਿਸ਼ਵ ਫੁੱਟਬਾਲ ਦਿਹਾੜਾ ਘੋਸ਼ਿਤ ਕੀਤਾ ਗਿਆ ਸੀ

ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਇਹੀ ਹੈ ਕਿ ਫੁੱਟਬਾਲ ਨੂੰ ਵਿਸ਼ਵ ਪੱਧਰ 'ਤੇ ਅੱਗੇ ਲੈ ਕੇ ਜਾਣਾ, ਉਸਦੇ ਪ੍ਰਭਾਵ ਨੂੰ ਦੱਸਣਾ, ਇਸ ਤੋਂ ਇਲਾਵਾ ਖੇਲ ਦੀ ਤਾਕਤ, ਸ਼ਾਂਤੀ ਅਤੇ ਲੋਕਾਂ ਨੂੰ ਇੱਕਜੁੱਟ ਕਰਨ ਦੀ ਭਾਵਨਾ ਨੂੰ

19 ਨੂੰ ਜੋ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਵਿਸ਼ਵ ਫੁੱਟਬਾਲ ਦਿਹਾੜੇ ਦਾ ਇੱਕ ਬੜਾ ਹੀ ਜੋਸ਼ਪੂਰਨ ਆਯੋਜਨ ਕੀਤਾ ਸੀ ਔਰ ਜਿਸ ਦੇ ਵਿੱਚ ਬਹਿਰੀਨ, ਲੀਬੀਆ, ਤਜ਼ਾਕਿਸਤਾਨ ਨੇ ਆਸਟ੍ਰੇਲੀਆ, ਜਰਮਨੀ, ਹੰਗਰੀ, ਇਟਲੀ, ਪੁਰਤਗਾਲ ਤੇ ਰਵਾਂਡਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੇ ਨੇਤਾਵਾਂ ਤੇ ਵਿਸ਼ੇਸ਼ ਅਤਿਥੀ ਜਿਹੜੇ ਸੀਗੇ ਉਹ ਸੀ ਫੀਫਾ ਅਧਿਅਕਸ਼ ਸੀ ਜਿਆਨੀ ਇਨਫੈਂਟੋ ਦੀ ਉਪਸਥਿਤੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਫੁੱਟਬਾਲ ਦੀ ਸੰਸਕ੍ਰਿਤੀਆਂ ਨੂੰ ਇਕੱਠਾ ਕਰਨ ਲਈ ਤੇ ਯੁਵਾਵਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਜਿਹੜੀ ਖੇਡ ਹੈ ਉਸ ਨੂੰ ਵਧਾਵਾ ਦੇਣ ਦਾ ਯਤਨ ਕੀਤਾ ਗਿਆ। ਸੋ ਵਰਲਡ ਫੁੱਟਬਾਲ ਡੇ ਅੱਜ ਅਸੀਂ ਮਨਾ ਰਹੇ ਹਾਂ। ਬੜਾ ਹੀ ਪਿਆਰਾ, ਬੜਾ ਹੀ ਖੂਬਸੂਰਤ ਇਹ ਜਿਹੜਾ ਖੇਡ ਹੈ ਉਹ ਹਰ ਕੋਈ ਬੜੇ ਹੀ ਉਤਸ਼ਾਹ ਦੇ ਨਾਲ, ਬੜੇ ਹੀ ਮਨ ਦੇ ਨਾਲ ਖੇਡਦਾ ਹੈ। ਸੋ ਇਹ ਤਾਂ ਸੀ ਅੱਜ ਦੀ ਗੱਲ।

ਲਓ ਜੀ ਸੁੱਖਣ ਦੇ ਵਾਰਿਸ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਹੈਪੀ ਰਾਏਕੋਟੀ ਦੇ ਲਿਖੀਆਂ ਹੋਈਆਂ ਰਚਨਾਵਾਂ, ਕੁਛ ਉਹਨਾਂ ਦੀ ਆਵਾਜ਼ 'ਚ ਅਤੇ ਕੁਛ ਵੱਖ ਵੱਖ ਆਵਾਜ਼ਾਂ 'ਚ। ਹੈਪੀ ਰਾਏਕੋਟੀ ਬੜਾ ਹੀ ਮਕਬੂਲ ਨਾਮ, ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਪੰਜਾਬੀ ਸੰਗੀਤ ਦੇ ਨਾਲ ਜੁੜੇ ਹੋਏ ਇੱਕ ਅਭਿਨੇਤਾ। ਉਹਨਾਂ ਨੇ 2014 ਦੇ ਵਿੱਚ ਜਾਨ ਗਾਣੇ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਔਰ ਇੱਕ ਐਲਬਮ ਆਇਆ ਸੀ ਸੱਤ ਨਾਲਾਂ 2015 ਦੇ ਵਿੱਚ, ਉਹਦੇ ਵਿੱਚ ਉਹਨੂੰ ਰਿਲੀਜ਼ ਹੋਇਆ ਸੀ। ਬੜੇ ਹੀ ਉੱਗੇ ਸੰਗੀਤਕਾਰ ਔਰ ਗੀਤਕਾਰ ਵਜੋਂ ਜਾਣੇ ਜਾਂਦੇ ਨੇ ਹੈਪੀ ਰਾਏਕੋਟੀ, ਜਿਨ੍ਹਾਂ ਦਾ ਜਨਮ ਜਿਹੜਾ ਸੀ 12 ਮਈ 1992 ਨੂੰ ਪੰਜਾਬ ਦੇ ਵਿੱਚ ਹੀ ਹੋਇਆ ਔਰ ਬੜੇ ਹੀ ਮਕਬੂਲ ਉਹ ਗਾਇਕ ਰਹੇ। ਲੁਧਿਆਣਾ ਦੇ ਵਿੱਚ ਜਿਹੜਾ ਆ ਉਹਨਾਂ ਦਾ ਜਨਮ ਹੋਇਆ ਸੀ। ਆਓ ਸੁਣਦੇ ਉਹਨਾਂ ਦੀ ਆਵਾਜ਼ 'ਚ ਗੀਤ।

ਸਾਮਿਨ ਤੁਸੀਂ ਸਮਾਧ ਫਰਮਾ ਰਹੇ ਹੋ ਪ੍ਰੋਗਰਾਮ ਸੁੱਖਣ ਦੇ ਵਾਰਿਸ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਹੈਪੀ ਰਾਏ ਕੋਟੀ ਦੀਆਂ ਰਚਨਾਵਾਂ। ਸੋ ਹੈਪੀ ਰਾਏ ਕੋਟੀ ਬੜੇ ਹੀ ਮਕਬੂਲ ਗਾਇਕ, ਗੀਤਕਾਰ, ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪਣੇ ਕੰਮ ਲਈ ਖਾਸ ਪ੍ਰਸਿੱਧ ਨੇ। ਖਾਸ ਕਰ ਪੰਜਾਬੀ ਪੌਪ, ਲੋਕ ਗੀਤ ਅਤੇ ਰੋਮਾਂਟਿਕ ਸ਼ੈਲੀਆਂ ਦੇ ਵਿੱਚ ਉਹਨਾਂ ਨੇ ਗੀਤ ਗਾਏ ਨੇ। ਉਹਨਾਂ ਨੇ ਕਈ ਪੰਜਾਬੀ ਗਾਇਕਾਂ ਲਈ ਗੀਤ ਵੀ ਲਿਖੇ ਨੇ। ਸੋ ਆਪਾਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਉਹਨਾਂ ਦੀ ਹੀ ਇੱਕ ਰਚਨਾ।

ਸੁਖਨ ਦੇ ਵਾਰਿਸ ਤਹਿਤ ਤੁਸੀਂ ਸਮਾਧ ਫਰਮਾ ਰਹੇ ਹੋ ਹੈਪੀ ਰਾਏ ਕੋਟੀ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ 'ਚ। ਆਓ ਹੁਣ ਉਹਨਾਂ ਦੀ ਹੀ ਆਵਾਜ਼ 'ਚ ਸੁਣਦੇ ਹਾਂ ਉਹਨਾਂ ਦੀ ਹੀ ਰਚਨਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁੱਖਣ ਦੇ ਵਾਰਿਸ, ਜਿਸਦੇ ਤਹਿਤ ਅੱਜ ਤੁਸੀਂ ਹੈਪੀ ਰਾਏਕੋਟੀ ਦੀਆਂ ਰਚਨਾਵਾਂ ਸੁਣ ਰਹੇ ਹੋ। ਆਉਣ ਸੁਣਦੀ ਹੈ ਮਿਸ ਪੂਜਾ ਦੀ ਆਵਾਜ਼ 'ਚ ਉਹਨਾਂ ਦੀ ਹੀ ਰਚਨਾ।

0: ਇਹੋ ਜਿਹੇ ਫੁੱਲ ਜ਼ਿੰਦਗੀ ਵਿੱਚ ਦੂਜੀ ਵਾਰ ਨਹੀਂ ਖਿਲਦੇ ਹੁੰਦੇ, ਇੱਕ ਵਾਰੀ ਜੇ ਦੂਰ ਹੋ ਜਾਵਣ ਮੁੜ ਨਹੀਂ ਮਾਪੇ ਮਿਲਦੇ ਹੁੰਦੇ। ਓਏ ਜਿਉਂਦੇ ਜੀ ਕਰੋ ਕਦਰ ਇਹਨਾਂ ਦੀ, ਇਹ ਤਾਂ ਇਕੱਲਾ ਪਿਆਰ ਹੀ ਚਾਹੁੰਦੇ। ਬਸ ਦੋ ਪਲ ਕੋਲੇ ਬੈਠ ਜਾਇਆ ਕਰੋ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ।
1: ਤੁਸੀਂ ਸੁਣ ਰਹੇ ਹੋ ਸੁੱਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਤੁਸੀਂ ਹੈਪੀ ਰਾਏਕੋਟੀ ਦੀਆਂ ਰਚਨਾਵਾਂ ਸਮਾਤ ਫਰਮਾ ਰਹੇ ਹੋ। ਆਓ ਹੁਣ ਸੁਣਦੇ ਹਾਂ ਹੈਪੀ ਰਾਏਕੋਟੀ ਦੀ ਹੀ ਰਚਨਾ ਆਵਾਜ਼ਾਂ ਰੋਸ਼ਨ ਪ੍ਰਿੰਸ ਅਤੇ ਗੁਰਲੇਜ਼ ਅਖਤਰ ਦੀਆਂ।

ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਸੁੱਖਣ ਦੇ ਵਾਰਿਸ, ਜਿਸ ਦੇ ਤਹਿਤ ਅੱਜ ਤੁਸੀਂ ਹੈਪੀ ਰਾਏ ਕੋਟੀ ਦੀਆਂ ਰਚਨਾਵਾਂ ਸਮਾਤ ਫਰਮਾਈਆਂ। ਆਓ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਇੱਕ ਗਲੂਕਾਰ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਕਮਲਜੀਤ ਨੀਰੂ ਦੇ ਗਾਏ ਗੀਤ। ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਬੜਾ ਹੀ ਮਕਬੂਲ ਨਗਮਾ ਉਹਨਾਂ ਦੀ ਆਵਾਜ਼ 'ਚ।

ਤੁਸੀਂ ਸੁਣ ਰਹੇ ਪ੍ਰੋਗਰਾਮ ਇੱਕ ਗੁਲੂਕਾਰ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ ਕਮਲਜੀਤ ਨੀਰੂ ਦੇ ਗਾਏ ਗੀਤ। ਆਓ ਸੁਣਦੇ ਹਾਂ ਉਹਨਾਂ ਦੀ ਹੀ ਆਵਾਜ਼ 'ਚ ਬੜਾ ਹੀ ਮਕਬੂਲ ਗੀਤ।

ਸਾਮਿੰਗ ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਇੱਕ ਗੁਲੂਕਾਰ, ਜਿਸ ਦੇ ਤਹਿਤ ਅੱਜ ਤੁਸੀਂ ਸੁਣੇ ਕਮਲਜੀਤ ਨੀਰੂ ਦੇ ਗਾਏ ਗੀਤ। ਆ ਹੁਣ ਵਧਦੇ ਹਾਂ ਆਖਰੀ ਸਿਲਸਿਲੇ ਵੱਲ, ਆਖਰੀ ਸਿਲਸਿਲਾ ਤਮੰਨਾ ਦਾ। ਤਮੰਨਾ ਦੇ ਵਿੱਚ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਬੜਾ ਹੀ ਖੂਬਸੂਰਤ ਗੀਤ।

ਲਓ ਜੀ ਸਾਮੀਨ ਤਮੰਨਾ ਦੇ ਇਸ ਨਕਬੇ ਨਾਲ ਹੀ ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਕਦਾ ਹੈ। ਇਨਸ਼ਾਅੱਲਾ ਕੱਲ੍ਹ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਹਾਂਜੀ ਬਲ ਸਾਹਿਬ ਦੇਖੋ ਹੋਇਆ ਦੇਸ ਪਰਾਇਆ ਇਹ ਲੜੀਵਾਰ ਨਾਟਕ ਹੈ ਆਪਣਾ ਇਹਦੀ ਅੱਜ 8ਵੀਂ ਕਿਸ਼ਤ ਜਿਹੜੀ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
1: ਠੀਕ ਹੈ ਜੀ ਸੁਣਾ ਦਿਓ।
0: ਪੇਸ਼ੇ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 8ਵੀਂ ਕੜੀ ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।

0: ਲੜੀਵਾਰ ਰੇਡੀਓ ਨਾਟਕ ਹੋਇਆ ਦੇਸ ਪਰਾਇਆ ਦੀ 7ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ।
1: ਸੁਣ ਲਈ ਖਬਰ ਭਗਵਾਨ ਨੇ, ਸੈਂਸੀਆਂ ਦਾ ਰੋਟਾ ਵੀ ਲੈ ਲਿਆ ਇਸ ਚਿੱਟੇ ਨੇ।
2: ਹੈਂ,
1: ਦੇਖੀ ਅੱਧੇ ਹੈ ਕਿਸੇ ਦਿਨ ਤੇਰੇ ਮੁੰਡੇ ਦੀ ਥਾਂ ਉਹਦੀ ਖਬਰ ਹੀ ਆਉਣੀ ਹੈ ਘਰੇ।
2: ਹਾਏ, ਮੈਂ ਕਹਿੰਦੀ ਹਾਂ ਸੁੱਖ ਬੋਲੋ ਜੀ, ਮੁੰਡਾ ਵੀ ਘੱਟ ਦੁਖੀ ਨਹੀਂ ਹੈਗਾ।
1: ਮੇਰੇ ਤਾਂ ਵੱਸੋਂ ਬਾਹਰ ਹੁੰਦੀ ਜਾਂਦੀ ਹੈ ਗੱਲ, ਮੈਂ ਕੀ ਕਰਾਂ ਸੁਲਾਤ।
3: ਬ੍ਰੇਕਫਾਸਟ ਦੀ ਘੰਟੀ ਵੱਜਣ ਤੇ ਆ ਜਾਣਾ, ਜੇ ਥਕੇਵਾ ਬਹੁਤਾ ਲੱਗੇ ਤਾਂ ਆ ਇੱਕ ਕੈਂਡੀ ਹੋਰ ਚੂਸ।
4: ਜੀ ਡਾਕਟਰ ਸਾਹਿਬ।
5: ਮੈਨੂੰ ਤਾਂ ਮਰੇ ਹੋਏ ਨੂੰ ਚੁੱਕ ਕੇ ਬਹਾ ਦਿੱਤਾ ਕਲਯੁਗਿਆ। ਮੋਨੂ ਮੁੰਦਰੀਆ, ਉਹਨਾਂ ਨੂੰ ਹੋ ਕੇ ਬੈਠ ਭਰਾਵਾ।
6: ਓਏ, ਨੇੜ ਤਾਂ ਦਿਲਾਂ 'ਚ ਹੋਣੀ ਚਾਹੀਦੀ ਹੈ ਕਰਮਿਆਂ, ਉਹ ਬਥੇਰੀ।
1: ਹੁਣ
0: ਸੁਣੋ ਇਸ ਲੜੀਵਾਰ ਰੇਡੀਓ ਨਾਟਕ ਦੀ 8ਵੀਂ ਕੜੀ।

ਇਸ ਨਿਆਰੇ ਪਿੰਡ ਵਿੱਚ ਖੇਡਾਂ ਵੀ ਨਿਆਰੀਆਂ ਹੀ ਹੁੰਦੀਆਂ। ਇੱਕ ਪਾਸੇ ਤਾਸ਼ ਖੇਡਣ ਵਾਲਿਆਂ ਦੀ ਢਾਣੀ ਬਹਿ ਜਾਂਦੀ। ਸਰੂਪ ਸਿੰਘ ਨੂੰ ਤਾਸ਼ ਖੇਡਣ ਨਾਲੋਂ ਗੱਲਾਂ ਸੁਣਨ ਸੁਣਾਉਣ ਵਿੱਚ ਬੜਾ ਆਨੰਦ ਆਉਂਦਾ ਹੁੰਦਾ ਸੀ। ਉਹ ਐਲਾਨੀਆਂ ਕਹਿ ਦਿੰਦਾ, ਅਗੇ ਆ ਜਾਓ ਬਈ, ਜਿਹਨੇ ਜਾਬਾਂ ਦਾ ਭੇੜ ਕਰਨਾ ਹੋਵੇ, ਹੋਣ ਲੱਗਿਆ ਜਾਬਾਂ ਦਾ ਭੇੜ। ਬਾਕੀ

0: ਲਿਆ ਜਾਂਦੇ ਨਿਆਣੇ ਨਿੱਕੇ ਜੋ ਆਪਣੀ ਉਮਰ ਅਤੇ ਸਮਰੱਥਾ ਦੇ ਹਿਸਾਬ ਨਾਲ ਖੇਡਾਂ ਖੇਡਦੇ। ਇਹਨਾਂ ਵਿੱਚੋਂ ਇੱਕ ਟੋਲੀ ਉਹਨਾਂ ਦੀ ਹੁੰਦੀ ਜਿਨ੍ਹਾਂ ਨੂੰ ਹੋਰਾਂ ਖੇਡਾਂ ਦੇ ਮੁਕਾਬਲੇ ਕ੍ਰਿਕਟ ਖੇਡਣੀ ਬਹੁਤ ਚੰਗੀ ਲੱਗਦੀ। ਉਹ ਸਰੂਪ ਸਿੰਘ ਦੇ ਖੂਹ ਦੀ ਪਹੀ ਵਿੱਚ ਵਿਕਟਾਂ ਕੱਟ ਕੇ ਕ੍ਰਿਕਟ ਖੇਡਦੇ। ਇਹਨਾਂ ਖਿਡਾਰੀਆਂ ਵਿੱਚ ਕੈਲੇ ਦਾ ਪੋਤਾ ਤਾਰਾ ਅਤੇ ਭਾਨੀ ਮਾਰਾਂ ਦੇ ਟੱਬਰ 'ਚੋਂ ਦਲਬੀਰੇ ਕਾ ਦੀਪੂ ਵੀ ਸ਼ਾਮਿਲ ਹੁੰਦਾ ਸੀ।
1: ਹਾਂ ਵੀ ਨਿਆਣਿਓ, ਇਹ ਕੀ ਖੇਡੀ ਜਾਂਦੇ ਹੋ?
2: ਇਹ ਖੁਦੋ ਲੱਲੇ ਅਤੇ ਗੁੱਲੀ ਡੰਡੇ ਦੇ ਵਿਚਾਲੇ ਦੀ ਗੇਮ ਜੀ ਲੱਗਦੀ ਹੈ। ਉਹ ਪੁੱਤਰੋ, ਕਬੱਡੀ ਖੇਡਿਆ ਕਰੋ, ਹੋਕੀ ਫੁੱਟਬਾਲ ਖੇਡਿਆ ਕਰੋ, ਇਹ ਸਰੀਰ 'ਚ ਰਤਾ ਜਾਨ ਆਵੇ, ਰੇਸਾਂ ਲਾਇਆ ਕਰੋ।
3: ਬਾਬਾ ਜੀ, ਆਹ ਜਾਮਣ ਦਾ ਬੂਟਾ ਤੁਸੀਂ ਲਾਇਆ ਸੀ? ਪਿਛਲੀਆਂ ਬਰਸਾਤਾਂ 'ਚ ਜਾਮਣਾਂ ਦੇ ਭਾਰ ਨਾਲ ਲਿਫਿਆ ਪਿਆ ਸੀ ਇਹ ਬੂਟਾ।
2: ਨਹੀਂ ਸਿਮਰੂ ਪੁੱਤ, ਇਹ ਲਾਇਆ ਸੀ ਸਾਡੇ ਬਜ਼ੁਰਗ ਚਾਚਾ ਖੜਕ ਸਿੰਘ ਨੇ, ਬਹੁਤ ਦੂਰੋਂ ਲਿਆ ਕੇ ਲਾਇਆ ਸੀ।
3: ਕਿੱਥੋਂ ਲਿਆਂਦਾ ਸੀ ਬਾਬਾ ਜੀ?
2: ਗੰਗਾ ਦੇ ਇਲਾਕੇ 'ਚੋਂ ਲਿਆਂਦਾ ਸੀ ਪੁੱਤਰੋ।
3: ਬਾਬਾ ਜੀ, ਚਾਚੇ ਖੜਕ ਸਿੰਘ ਤੋਂ ਖਿਆਲ ਆ ਗਿਆ, ਦਾਦੂ ਬੰਦਾ ਨਿਰਾਸ਼ ਕਿਉਂ ਹੋ ਜਾਂਦਾ?
2: ਕਾਕਾ ਜੀ, ਬੰਦੇ ਦਾ ਨਿਸ਼ਾਨਾ ਮਿੱਥਿਆ ਹੋਵੇ ਤਾਂ ਉਹਨੂੰ ਹਾਸਲ ਕਰਨ ਲਈ ਔਰ ਭੰਬੀਰੀ ਬਣਿਆ ਰਹਿੰਦਾ। ਭੰਬੀਰੀ ਦੇਖੀ ਨਾ ਤੁਸੀਂ? ਉਹ ਬਰਸੀਮ ਦੇ ਚਿੱਟੇ ਫੁੱਲਾਂ 'ਤੇ ਭੰਬੀਰੀਆਂ ਭੰਬੀਰੀਆਂ ਉੱਡਦੀਆਂ,
3: ਇਹ ਤਾਂ ਡਰੈਗਨ ਫਲਾਈਜ਼ ਹੈਗੀਆਂ ਬਾਬਾ ਜੀ।
2: ਨਿੱਕਿਓ, ਅਸੀਂ ਇਹਨਾਂ ਨੂੰ ਭੰਬੀਰੀਆਂ ਜਾਂ ਜਹਾਜ਼ ਕਹਿੰਦੇ ਹੁੰਦੇ ਸੀ ਨਿੱਕੇ ਹੁੰਦੇ ਆ। ਸੁਣ ਲਓ ਮੇਰੀ ਗੱਲ, ਜਦੋਂ ਕਿਸੇ ਬੰਦੇ ਦਾ ਚਿਤਵਿਆ ਸੁਪਨਾ ਪੂਰਾ ਨਹੀਂ ਹੁੰਦਾ ਤਾਂ ਉਹਦੇ ਮਨ 'ਚ ਨੇ ਰਾਸਤਾ ਆ ਜਾਂਦੀ। ਅੱਛਾ, ਐਂ ਦੱਸੋ ਬਈ, ਤੁਸੀਂ ਕੋਈ ਨਿਸ਼ਾਨਾ ਮਿੱਥਿਆ? ਤੁਸੀਂ ਪੁੱਤਰੋ ਵੱਡੇ ਹੋ ਕੇ ਕੀ ਬਣਨਾ ਚਾਹੋ?
3: ਅਸੀਂ ਤਾਂ ਬਾਬਾ ਜੀ ਸਾਰਿਆਂ ਨੇ ਬਾਹਰਲੇ ਦੇਸ਼ ਚਲ ਜਾਣਾ।
2: ਹਾਂ, ਉਹ ਤੁਹਾਡੀ ਇਹੋ ਜਿਹਾ ਦੀ, ਉਹ ਇੱਥੇ ਕੌਣ ਰਹੂ ਫਿਰ?
0: ਪਿੰਡ ਵਿੱਚ ਜਿੱਥੇ ਇੱਕ ਪਾਸੇ ਮੁੰਡੇ ਖੇਡਦੇ ਅਤੇ ਕਸਰਤਾਂ ਕਰਦੇ, ਉੱਥੋਂ ਲਾਗੇ ਹੀ ਦਰਖਤਾਂ ਦੀ ਝੜੀ ਵਿੱਚ ਸਰਿੰਜਾਂ ਰਾਹੀਂ ਨਸ਼ੇ ਨੰਗਾ ਨਾਚ ਕਰਦੇ। ਉਸ ਝੜੀ ਦੇ ਅੰਦਰ ਜਾਣ ਵੇਲੇ ਤਾਂ ਸਿੱਧੀ ਤੌਰ ਤੁਰਦੇ, ਪਰ ਬਾਹਰ ਨਿਕਲਣ ਵੇਲੇ ਸੱਪ ਵਾਂਗ ਮੇਲਦੇ ਬਾਹਰ ਨਿਕਲਦੇ। ਇੱਕ ਦਿਨ ਨਸ਼ਿਆਂ ਦਾ ਇਹ ਨਾਚ ਮੇਜਰ ਮੱਖਣ ਸਿੰਘ ਨੇ ਸਰੂਪ ਸਿੰਘ ਨੂੰ ਦਿਖਾਇਆ ਅਤੇ ਇਸ ਤਰ੍ਹਾਂ ਆਖਿਆ,
4: ਮੁੰਡੇ ਨੂੰ ਹਾਲੇ ਵੀ ਵਰਜਲਾ ਸਰੂਪ ਸਿੰਘ, ਬਾਕੀ ਦਿਨ ਤਾਂ ਮਰਨਾ ਹੀ ਹੈ। ਇਹ ਚਿੱਟਾ ਧੂੜਾ ਨਿਰਾ ਯਹਿ ਰਿਹਾ ਵੀਰ, ਹੁਣ ਸ਼ਹਿਰ ਵੀ ਆਪਣੇ ਮੁਲਕ ਵਿੱਚ ਭਲਾ ਪਿਓਰ ਮਿਲਣੋ ਤਾਂ ਰਿਹਾ। ਮੈਂ ਤਾਂ ਇਹ ਵੀ ਸੁਣਿਆ ਬਈ ਇਸ ਪਾਊਡਰ ਮੇਂ ਸਮਗਲਰ ਲੋਕ ਮੋਮਰ ਤੋਂ ਤੁਰੇ ਕੇ ਸਾਥ ਔਰ ਪਤਾ ਨਹੀਂ ਕਿਆ ਕਿਆ ਮਿਲਾ ਦਿੱਤੇ ਹੈ।
2: ਮੇਰੇ ਤਾਂ ਹੱਥ ਖੜੇ ਮੇਜਰ ਸਾਹਿਬ, ਉਹ ਦੱਸੋ ਕਿਹੜੇ ਖੂਹ 'ਚ ਪੈ ਕੇ ਮਰਾਂ, ਕਿੱਥੇ ਲੈ ਜਾਵਾਂ, ਕਿੱਦਾਂ ਇਹਦਾ ਇਲਾਜ ਕਰਾਂ, ਕਿੱਦਾਂ ਇਹਦੀ ਰਾਖੀ ਕਰਾਂ, ਮੈਨੂੰ ਕੋਈ ਹੱਲ ਨਹੀਂ ਦਿਸਦਾ, ਮੈਨੂੰ ਦੱਸੋ ਕੀ ਕਰਾਂ।
4: ਉਹ ਨਸ਼ਾ ਛਡਾਓ ਸੈਂਟਰ ਲੈ ਜਾ ਯਾਰ।
2: ਉਹ ਜਨਾਬ, ਉਹ ਨਸ਼ੇ ਛਡਾਉਂਦੇ ਨਹੀਂ, ਨਸ਼ਾ ਖਾਣ ਲਾ ਦਿੰਦੇ ਆ।
4: ਉਹ ਬਈ ਕੋਈ ਤਾਂ ਫਿਰ ਕਰਨਾ ਪਊ।
2: ਹਾਂ, ਕੁਛ ਤਾਂ ਕਰਨਾ ਪਊ, ਪਰ ਕੀ ਕਰੇ।
5: ਨਰਿੰਦਰ ਦੇ ਭਰਾ ਸਵਰਨੇ ਨੇ ਸ਼ਰਾਬ ਛੱਡ ਕੇ ਪਟੜੀ ਬੰਨੇ ਤੱਕ ਬੜੀ ਬੱਲੇ ਬੱਲੇ ਕਰਾਈ ਹੋਈ ਆ। ਉਸੇ ਤੋਂ ਹੀ ਕੋਈ ਗੁਰ ਲੈਣ ਨਾ ਜਾਇਆ ਜਾਵੇ। ਚੱਲ ਮਨਾ, ਅੱਜ ਜਲਨਪੁਰ ਦਾ ਗੇੜਾ ਮਾਰਦੇ ਹਾਂ ਫਿਰ, ਸੈਰ ਦੀ ਸੈਰ, ਲਾਜ ਦਾ ਇਲਾਜ। ਲੈ, 40 ਕੁ ਮਿੰਟ ਹੀ ਲੱਗੇ ਹੋਣੇ ਮਸਾਂ ਆਪਾਂ ਨੂੰ, ਪਹੁੰਚ ਵੀ ਗਏ। ਮੈਨੂੰ ਲੱਗਦਾ ਸਵਰਨਾ ਵੀ ਬਾਹਰ ਅੰਦਰ ਜਾਣ ਲਈ ਖੂਹ ਨੂੰ ਹੀ ਆਇਆ ਹੋਣਾ, ਆਪਾਂ ਵੀ ਖੂਹ ਨੂੰ ਹੀ ਚੱਲਦੇ ਹਾਂ ਮਨਾ। ਲੈ, ਆ ਤਾਂ ਸਵਰਨਾ ਹੀ ਤੁਰਿਆ ਫਿਰਦਾ, ਲੱਗਦਾ ਖੂਹ ਦੇ ਤੌੜ 'ਤੇ। ਸਤਿ ਸ਼੍ਰੀ ਅਕਾਲ ਸਵਰਨ ਸਿੰਘ ਵੀਰੇ।
6: ਸਤਿ ਸ਼੍ਰੀ ਅਕਾਲ ਭਾਈਆ ਜੀ, ਤੁਸੀਂ ਮੜਾਸਾ ਜਿਹਾ ਮਾਰਿਆ ਹੋਣ ਕਰਕੇ ਸਿਆਣੇ ਨਹੀਂ ਜਾਂਦੇ।
5: ਮੈਂ ਵੀ ਤੇਰੇ ਵਾਂਗੂ ਖੂਹ ਦਾ ਗੇੜਾ ਮਾਰਨ ਗਿਆ ਸੀ, ਖੇਤੋਂ ਹੀ ਸਿੱਧਾ ਜਲਨਪੁਰ ਨੂੰ ਹੋ ਤੁਰਿਆ।
6: ਉਹ ਐਡੀ ਵੀ ਕਿਹੜੀ ਕੋਈ ਐਮਰਜੈਂਸੀ ਪੈ ਗਈ ਕਿ ਕੱਪੜੇ ਲੀੜੇ ਵੀ ਨਹੀਂ ਬਦਲ ਸਕਿਆ।
5: ਬਸ ਐਮਰਜੈਂਸੀ ਸਮਝ ਲੈ ਸਵਰਨ ਸਿੰਘ, ਇੱਥੋਂ ਇੱਕ ਗੁਰ ਸਿੱਖਣ ਆਇਆ
6: ਮੇਰੇ ਕੋਲੋਂ। ਉਹ ਮੇਰੇ ਕੋਲੋਂ ਇਹੋ ਜਿਹਾ ਕਿਹੜਾ ਗੁਰ ਹੈ ਜੋ ਤੇਰੇ ਕੋਲ ਹੈ ਨਹੀਂ ਭਾਈਆ ਜੀ।
5: ਤੇਰਾ ਗੁਰ ਕਮਾਲ ਹੈ ਭਾ, ਜਿਹਨੇ ਪਟੜੀ ਬੰਨੇ ਸਵਰਨ ਸਵਰਨ ਕਰਾਈ ਹੋਈ ਹੈ।
6: ਉਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਘਰ ਨੂੰ ਚੱਲਦੇ ਹਾਂ, ਚਾਹ ਪਾਣੀ ਪੀਂਦੇ ਹਾਂ, ਫਿਰ ਵੀ ਵਾਟ ਕਰਕੇ ਆਏ ਹਾਂ ਭਾਈਆ।
5: ਗੱਲ ਤਾਂ ਇੰਨੀ ਕੁ ਹੈ, ਤੂੰ ਸ਼ਰਾਬ ਕਿਸ ਤਰ੍ਹਾਂ ਛੱਡਤੀ? ਆਹ ਗੁਰ ਲੈਣ ਆਇਆ ਅੱਜ ਇਹ ਪੈਂਡਾ ਕਰਕੇ ਸਵੇਰੇ ਸਵੇਰੇ।
6: ਭਾਈਆ ਜੀ, ਪਰਮਾਤਮਾ ਨੇ ਹਰ ਬੰਦੇ ਨੂੰ ਇੱਕ ਗੁਣ ਜਾਂ ਹੁਨਰ ਤਾਂ ਦਿੱਤਾ ਹੁੰਦਾ। ਨਸ਼ਾ ਇਹੋ ਜਿਹੀ ਕੁਲੱਛਣੀ ਚੀਜ਼ ਹੈ ਬਾਈ, ਉਸੇ ਗੁਣ ਨੂੰ ਲੁਕਾ ਕੇ ਕਿਸੇ ਮਨੁੱਖ ਉੱਤੇ ਸਵਾਰੀ ਪੈ ਜਾਂਦਾ। ਉਹ

0: ਪਛਾਣਤਾ ਮੈਂ ਲਿਆ ਕਰਮਪ੍ਰੀਤ, ਅੱਜ ਮੜਾਸਾ ਜਿਹਾ ਕੋ ਮਾਰਿਆ ਹੋਇਆ, ਕਿਸੇ ਤੋਂ ਚੋਰੀ ਆਇਆ ਏ।
1: ਸਤਿ ਸ੍ਰੀ ਅਕਾਲ ਬੀਬੀ, ਤੁਸੀਂ ਸਹੀ ਕਿਹਾ, ਮੈਂ ਆਪਣੇ ਆਪ ਤੋਂ ਹੀ ਚੋਰੀ ਆਇਆ ਇਸ ਪਿੰਡ ਚ ਤੇ ਇਸ ਘਰ ਚ ਵੀ।
0: ਚੰਗਾ, ਤੁਸੀਂ ਬਹਿ ਕੇ ਗੱਲਾਂ ਬਾਤਾਂ ਕਰੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ।
2: ਭਾਈਆ, ਤੂੰ ਕਿਸੇ ਦੇ ਕਹਿਣ ਤੇ ਜਾਂ ਕਿਸੇ ਵੱਲੋਂ ਮਜਬੂਰ ਕਰਨ ਤੇ ਨਸ਼ਾ ਤਾਂ ਨਹੀਂ ਛੱਡ ਰਿਹਾ?
1: ਨਹੀਂ ਨਹੀਂ, ਕਿਸੇ ਦੇ ਕਹਿਣ ਤੇ ਨਸ਼ਾ ਕਿਤੇ ਛੱਡਦਾ ਬੰਦਾ, ਇਹ ਤਾਂ ਅੰਦਰੋਂ ਹੀ ਆਵਾਜ਼ ਆਉਂਦੀ ਹੈ ਸਵਰਨ ਸਿਆ।
2: ਬਸ ਭਾਈਆ, ਕੋਈ ਨਸ਼ਾ ਛੱਡਿਆ ਵੀ ਅੰਦਰਲੀ ਆਵਾਜ਼ ਸੁਣ ਕੇ ਹੀ ਜਾਂਦਾ।
0: ਮੈਨੂੰ ਲੱਗਦੇ ਵੀ ਕਰਮਪ੍ਰੀਤ, ਤੂੰ ਚਾਹ ਵੇਲਾ ਕਰਕੇ ਨਹੀਂ ਆਇਆ ਹੋਏਗਾ। ਮੈਂ ਚਾਹ ਨਾਲ ਹੀ ਦੋ ਦੋ ਪਰੌਂਠੇ ਲਾ ਲਿਆਉਂਦੀ ਹਾਂ। ਆਟਾ ਗੁੰਨਿਆ ਪਿਆ ਏ, ਚੇਰ ਨਹੀਂ ਲੱਗਣਾ ਬਾਲਾ।
1: ਨਹੀਂ ਨਹੀਂ, ਚਾਹ ਵੇਲਾ ਤਾਂ ਹਾਲੇ ਅਟਕੇ ਸਹੀ, ਚਾਹ ਹੀ ਪੀ ਲਵਾਂਗੇ। ਕਿਉਂ, ਠੀਕ ਆ ਨਾ ਸੁਣ ਸਿਆ?
2: ਜਿੱਦਾਂ ਤੁਹਾਡਾ ਚਿੱਤ ਕਹੇ ਭਈਆ ਜੀ।
1: ਤਾਂ ਫਿਰ ਅੱਜ ਅੱਗੇ ਵਾਂਗੂ ਸੋਲਾ ਨਹੀਂ ਮਾਰੇਗਾ ਮੈਨੂੰ?
2: ਤੁਹਾਡਾ ਦਿਲ ਕਰਦਾ ਤਾਂ ਤੁਸੀਂ ਫਿਰ ਚਾਹ ਪਈ ਰਹਿਣ ਦਿਓ, ਮੈਂ ਦਾਰੂ ਲਿਆ ਦਿੰਦਾ। ਪਰ ਸ਼ਰਤ ਇਹ ਹੈ ਬਈ, ਤੁਹਾਨੂੰ ਇਕੱਲਿਆਂ ਨੂੰ ਹੀ ਪੀਣੀ ਪਊ, ਮੈਨੂੰ ਨਾ ਕਹੋ।
1: ਨਾ, ਇਕੱਲੇ ਨੇ ਤਾਂ ਮੈਂ ਕਦੇ ਵੀ ਨਹੀਂ ਪੀਣੀ।
2: ਫਿਰ ਤੁਹਾਡੀ ਮਰਜ਼ੀ ਭਾਈਆ ਜੀ, ਗੱਲ ਇਹ ਹੈ ਤੁਹਾਡੇ ਵਿੱਚ ਨਾ ਕਹਿਣ ਦੀ ਤਾਕਤ ਹੋਣੀ ਚਾਹੀਦੀ ਹੈ, ਨਸ਼ਈ ਬੰਦੇ ਅੰਦਰ ਇਹ ਤਾਕਤ ਹੀ ਨਹੀਂ ਰਹਿੰਦੀ, ਬਸ ਰਤਾ ਕੋ ਦਲੇਰੀ ਫੜਨੀ ਪੈਂਦੀ ਹੈ ਭਾਈਆ ਜੀ। ਨਸ਼ੇ ਬਗੈਰ ਕੁਝ ਸਮੇਂ ਦੀ ਤੰਗੀ ਜ਼ਰੂਰ ਹੁੰਦੀ ਹੈ, ਬੰਦਾ ਮਰਦਾ ਨਹੀਂ। ਇਹ ਤੰਗੀ ਵੀ ਦੋ ਚਾਰ ਦਿਨਾਂ ਦੀ ਰਹਿੰਦੀ ਹੈ, ਫਿਰ ਨੀਂਦ ਵੀ ਆਉਣ ਲੱਗ ਪੈਂਦੀ ਹੈ ਅਤੇ ਭੁੱਖ ਵੀ ਇੰਨੀ ਲੱਗਣ ਲੱਗ ਜਾਊ ਕਿ ਲੱਕੜਾਂ ਵੀ ਖਾ ਜਾਣ ਦਾ ਦਿਲ ਕਰਦਾ।
1: ਖੁਸ਼ ਰਹਿ ਸਵਰਨ ਸਿਆਂ, ਇਹਦਾ ਮਤਲਬ ਮੈਂ ਅੱਜ ਸਵੇਰੇ ਉੱਠਣ ਸਾਰ ਇੱਥੇ ਤੇਰੇ ਕੋਲ ਆ ਕੇ ਸਹੀ ਹੀ ਕੀਤਾ। ਚੱਲ ਹੁਣ ਐਂ ਕਰ, ਇਹ ਤੋਂ ਪਹਿਲਾਂ ਕਿ ਉਹ ਮੈਨੂੰ ਫਸਲਾਂ 'ਚ ਟੋਲਦੇ ਫਿਰਨ, ਮੈਨੂੰ ਪਿੰਡ ਛੱਡ ਆ ਅਤੇ ਮੈਂ ਵੀ ਹੁਣ ਤੋਂ ਹੀ ਸਾਰੇ ਨਸ਼ੇ ਛੱਡ ਦਿੱਤੇ। ਇਹ ਦੱਸੋ ਡੈਡੀ, ਤੁਹਾਡਾ ਚਾਚਾ ਖੜਕ ਸਿਉਂ ਕਿੰਨਾ ਕੁ ਨਸ਼ਾ ਕਰਦਾ ਹੁੰਦਾ ਸੀ?
3: ਦੇਖ ਕਾਕਾ, ਮੈਂ ਚਾਹੁੰਦਾ ਵੀ ਨਹੀਂ ਬਈ ਤੂੰ ਉਹਦੀ ਰੀਸ ਕਰੇ, ਅਤੇ ਉਹਦੀ ਰੀਸ ਕੋਈ ਹੋਰ ਛੇਤੀ ਕਿਤੇ ਕਰ ਵੀ ਨਹੀਂ ਸਕਦਾ। ਉਹ ਤਾਂ ਡੋਡੇ ਜਾਂ ਫੀਮ ਨਾ ਮਿਲਣ ਦੀ ਸੂਰਤ 'ਚ ਸਾਬਤ ਧਤੂਰਾ ਖਾ ਜਾਂਦਾ ਸੀ। ਤੂੰ ਧਤੂਰੇ ਦੇ ਚਾਰ ਕੁ ਵੀ ਚੱਬ ਲਏ ਨਾ, ਉਹ ਤੈਨੂੰ ਚਾਰ ਕਰਮ ਨਹੀਂ ਤੁਰਨ ਦੇਣਗੇ, ਅਤੇ ਮੁੱਦਾ ਕਰਕੇ ਪੁੱਠਾ ਸੁੱਟ ਦੇਣਗੇ ਤੈਨੂੰ। ਪਰ ਦੇਖੀ ਕਿਤੇ ਇਹ ਸਭ ਸਹਿਣ ਨਾਲ ਨਹੀਂ, ਉਹਨੂੰ ਤਾਂ ਸੱਪ ਲੜੇ 'ਤੇ ਵੀ ਜ਼ਹਿਰ ਨਹੀਂ ਸੀ ਚੜ੍ਹਦੀ। ਅੱਛਾ, ਤੂੰ ਐਂ ਦੱਸ, ਤੈਨੂੰ ਇਹ ਪੁੱਛਣ ਦੀ ਲੋੜ ਕਿਉਂ ਪੈ ਗਈ?
1: ਉਹ ਨਹੀਂ ਡੈਡੀ, ਮੈਂ ਮੂਰਖ ਹਾਂ ਭਲਾ, ਮੈਂ ਤਾਂ ਇਹ ਜਾਣਨਾ ਚਾਹੁੰਦਾ ਸੀ ਕਿ ਤੁਹਾਡੇ ਵਡੇਰੇ ਨੇ ਕਦੇ ਨਸ਼ਾ ਛੱਡਣ ਦਾ ਹੀਲਾ ਵੀ ਕੀਤਾ ਸੀ।
3: ਵਡੇਰਾ ਮੇਰਾ ਇਕੱਲੇ ਦਾ ਨਹੀਂ, ਤੇਰਾ ਵੀ ਵਡੇਰਾ ਲੱਗਦਾ। ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਦੌਰਾਨ ਉਹਨੇ ਨਸ਼ਿਆਂ ਦਾ ਜੂੜ ਵੱਢਤਾ ਸੀ, ਪੂਰਾ ਸੋਫੀ ਰਹਿ ਕੇ ਭਜਨ ਬੰਦਗੀ ਕੀਤੀ ਸੀ ਉਹਨੇ। ਪਤਾ,
1: ਵਡੇਰਾ ਮੈਂ ਮੰਨਦਾ, ਪਰ ਫੀਮ ਭੰਗ ਧਤੂਰੇ ਤੋਂ ਖਹਿੜਾ ਕਿੱਦਾਂ ਛੁਡਾਇਆ, ਇਹ ਤਾਂ ਦੱਸਿਆ ਨਹੀਂ ਜਨਾਬ ਡੈਡੀ ਸਾਹਿਬ।
4: ਜਿੱਦਾਂ ਨਰਿੰਦਰ ਦੇ ਭਰਾ ਸਵਰਨੇ ਨੇ ਸ਼ਰਾਬ ਤੋਂ ਖਹਿੜਾ ਛੁਡਾਇਆ, ਤੂੰ ਆਪਣੇ ਦੀਦਿਆਂ ਨਾਲ ਵੇਖ ਤੇ ਆਇਆ।
3: ਯਾਰ ਕਰਮਪ੍ਰੀਤ, ਜਿਹੜੇ ਪਿੰਡ ਜਾਣਾ ਨਹੀਂ ਹੁੰਦਾ ਨਾ, ਉਹਦਾ ਰਾਹ ਨਹੀਂ ਪੁੱਛੇ। ਤੂੰ ਐਂ ਕਰ, ਇੱਥੋਂ ਚਲਿਆ ਜਾ ਅਤੇ ਸਾਧੂ ਸੈਂਸਨ ਕੋਲ ਉਹਦੇ ਵੱਡੇ ਪੋਤੇ ਦਾ ਅਫਸੋਸ ਕਰਕੇ ਆ। ਤੈਨੂੰ ਪਤਾ, ਤੇਰਾ ਇੱਕ ਹੋਰ ਸਾਥੀ ਕਾਕੂ ਵੀ ਕੱਲ੍ਹ ਨਸ਼ੇ ਨੇ ਲੈ ਲਿਆ, ਵਿਚਾਰੇ ਬੰਦੂਖੀ ਦਾ ਘਰ ਖਾਲੀ ਕਰਕੇ ਨਲਾਇਕ ਮੁੰਡੇ, ਤੀਵੀਂ ਆਦਮੀ ਵਿਰਲਾਪ ਕਰਦੇ ਦੇਖ ਨਹੀਂ ਹੁੰਦੇ।
4: ਨਾ ਮੈਂ ਕਿਹਾ, ਤੁਸੀਂ ਚਾਹੁੰਦੇ ਕੀ ਹੋ? ਜੇ ਪੁੱਤ ਕੋਈ ਚੱਜ ਦੀ ਗੱਲ ਪੁੱਛਦਾ ਤਾਂ ਵੀ ਤੁਸੀਂ ਪੁੱਠੇ ਪਾਈ ਜਾਂਦੇ ਹੋ ਉਹਨੂੰ।
3: ਉਹ ਯਾਰ ਟਕਾਰੇ ਕਰਦਾ, ਸਾਡੇ ਚਾਚੇ ਨੂੰ ਮੇਰਾ ਹੀ ਵਡਾਰੂ ਦੱਸਦਾ, ਉਹ ਇਹਨੂੰ ਭੋਰਾ ਵੀ ਵਿਚਾਰ ਨਹੀਂ। ਦੇਖੂਗਾ ਸੁਭਾਅ, ਦੇਖੇ, ਇਲਾਜ ਨੂੰ ਛੱਡੋ, ਇਹਨੂੰ ਜਿਹੜੀਆਂ ਗੱਲਾਂ ਲੋਕ ਵਿਖਾਵੇ ਲਈ ਅੰਤਾਂ ਦੇ ਲੁਟੇਰੇ ਡਾਕਟਰ ਕੇਵਲ ਕ੍ਰਿਸ਼ਨ ਨੇ ਦੱਸੀਆਂ, ਉਹ ਵੀ ਲੱਖ ਲੱਖ ਰੁਪਏ ਦੀਆਂ ਸੀਗੀਆਂ, ਉਹਨਾਂ ਨੂੰ ਵੀ ਲੜ ਨਹੀਂ ਬਣ ਸਕੇ। ਗੱਲਾਂ ਮਾਰਦਾ।
1: ਯਾਰ ਡੈਡੀ, ਮੈਂ ਕੋਸ਼ਿਸ਼ ਕੀਤੀ, ਪਰ ਉਹ ਉੱਥੇ ਦਾਖਲ ਮਰੀਜ਼ਾਂ ਨੂੰ ਆਪ ਨਸ਼ੇ ਦੀਆਂ ਗੋਲੀਆਂ ਦੇ ਗਿਆ।
3: ਅੱਛਾ, ਤੂੰ ਮਨ ਬਣਾ ਲਿਆ ਤਾਂ ਫਿਰ ਲੈ, ਸੁਣ ਮੇਰੀ ਗੱਲ, ਮਨ ਸਮਝਾਉਣਾ ਪੈਂਦਾ, ਦਿਲ ਹਟਕਣਾ ਵਰਜਣਾ ਪੈਂਦਾ ਹੈ, ਬਈ ਮੈਂ ਇਹ ਜ਼ਹਿਰ ਨਹੀਂ ਪੀਣਾ। ਦਿਲ ਕਿਸੇ ਹੋਰ ਪਾਸੇ ਲਾ ਲਓ, ਬਸ ਇੰਨੀ ਹੈ ਸਾਰੀ ਕਹਾਣੀ। ਇਹੋ ਹੈ ਜ਼ਿੰਦਗੀ ਜੀਣ ਦਾ ਰਾਹ ਪੁੱਤਰਾ, ਨਹੀਂ ਤਾਂ ਮੌਤ ਦੀ ਪਟੜੀ ਉੱਪਰ ਤਾਂ ਸਾਰੇ ਪਏ ਆਪਾਂ। ਨਸ਼ੇੜੀ ਦੇ ਨਾਲ ਉਹਦਾ ਟੱਬਰ ਵੀ ਮਰਿਆਂ ਬਰੋਬਰ ਹੋ ਜਾਂਦਾ।
1: ਉਦਾਂ ਅਮਲੀ ਤਾਂ ਡੈਡੀ ਪਿਆਰੇ ਤੁਸੀਂ ਵੀ ਹੋ, ਜਿਹੜੀ ਮੇਰੀ ਮਾਂ ਦੀ ਬਣਾਈ ਹੋਈ ਡਾਂਗ ਵਰਗੀ ਚਾਹ ਪੀ ਲੈਂਦੇ ਹੋ।
3: ਸਹੀ ਕਹਿਣਾ ਤੂੰ, ਜੇ ਤੈਨੂੰ ਵੀ ਇਹੋ ਜਿਹੀ ਚਾਹ ਦਾ ਮਨ ਲੱਗ ਜਾਏ ਤਾਂ ਤੂੰ ਵੀ ਤਰਜਮੇ,

0: ਉਹ ਤਿੱਖੇ ਅਮਲ ਨੂੰ ਛੱਡ ਦੇ, ਇਹੋ ਜਿਹਾ ਹਲਕਾ ਫੁਲਕਾ ਨਸ਼ਾ ਕਰ ਲੈ। ਉਹ ਬੁੜਿਆਂ ਦੇ ਖੂਨ ਦਾ ਕੁਛ ਅਸਰ ਤਾਂ ਅਗਲੀ ਪੀੜ੍ਹੀ 'ਚ ਰਹਿਣਾ ਚਾਹੀਦਾ। ਦੇਖ ਪੁੱਤਰਾ, ਹੁਣ ਜੇ ਤੂੰ ਨਸ਼ਿਆਂ ਦੇ ਖਿਲਾਫ਼ ਡਾਟੀ ਗਿਆ ਤਾਂ ਪਹਿਲਾ ਕੰਮ ਇਹ ਕਰ, ਜਿਹੜਾ ਪੈਰ ਪੈਰ 'ਤੇ ਘਰ 'ਚ ਦੱਬਿਆ ਹੋਇਆ ਅਸਲਾ ਹੈ ਨਾ, ਉਹ ਮੇਰੇ ਹਵਾਲੇ ਕਰ ਦੇ, ਫਿਰ ਹੀ ਅਗਲਾ ਕਦਮ ਪੁੱਟਿਆ ਜਾਊ। ਠੀਕ ਹੈ?
1: ਪਿਓ ਦੀਆਂ ਮੱਤਾਂ ਸੁਣ ਕੇ ਕਰਮਾ ਉੱਠ ਕੇ ਖੂਹ ਦੇ ਤੌੜ ਵੱਲ ਨੂੰ ਗਿਆ। ਉਸਨੇ ਖੂਹ ਦੇ ਚਲੇ ਨਾਲ ਪਈ ਰੇਤੇ ਦੀ ਢੇਰੀ ਵਿੱਚ ਹੱਥ ਮਾਰਿਆ ਤਾਂ ਇੱਕ ਮੋਮੀ ਲਿਫਾਫਾ ਉਸਦੇ ਹੱਥ ਆ ਗਿਆ। ਉਸਨੂੰ ਉਸ ਲਿਫਾਫੇ ਸਮੇਤ ਅੰਦਰ ਆਉਂਦਾ ਦੇਖ ਕੇ ਸਰੂਪ ਸਿੰਘ ਨੇ ਖੁਸ਼ ਹੁੰਦਿਆਂ ਕਿਹਾ,
0: ਸ਼ਾਬਾਸ਼, ਲਿਆ ਫੜਾ ਮੈਨੂੰ, ਮੈਨੂੰ ਅੱਗ ਲਾ ਕੇ ਆਵਾਂ ਕਿਤੇ।
2: ਨਹੀਂ ਡੈਡੀ, ਆਪਾਂ ਇਹਨੂੰ ਇਸ ਤਰ੍ਹਾਂ ਗੁਆਣਾ ਕਾਹਨੂੰ ਹੈ, ਇਸ 'ਤੇ ਪੈਸੇ ਲੱਗੇ ਹੋਏ ਆ, ਕਿਸੇ ਦੋਸਤ ਮਿੱਤਰ ਨੂੰ ਨਾ ਦੇ ਦਈਏ।
0: ਅੱਛਾ ਅੱਛਾ, ਤਾਂ ਕਿ ਉਹੀ ਦੋਸਤ ਮਿੱਤਰ ਕੁਛ ਦਿਨਾਂ ਮਗਰੋਂ ਤੈਨੂੰ ਇਹ ਲਿਫਾਫਾ ਮੋੜ ਦੇਣ। ਸੱਜਣਾ, ਜਦੋਂ ਤੂੰ ਆਪ ਇਸ ਕੋੜ ਤੋਂ ਬਚਣਾ ਚਾਹੁੰਦਾ ਤਾਂ ਫਿਰ ਕਿਸੇ ਹੋਰ ਨੂੰ ਇਹ ਸੌਗਾਤ ਕਿਉਂ ਦਿੰਦਾ? ਲੈ ਫੜਾ, ਉਹ ਫੜਾ, ਜੇ ਸ਼ਰਾਬ ਛੱਡਣੀ ਹੋਵੇ ਨਾ ਤਾਂ ਪਹਿਲਾਂ ਘਰ 'ਚ ਸੰਭਾਲੀ ਹੋਈ ਬੋਤਲ ਆਪਣੇ ਹੱਥੀ ਪੰਨੀ ਦੀ ਆ।
2: ਸਮਝ ਲਓ ਮੈਂ ਤੁਹਾਡੇ ਸਾਹਮਣੇ ਨਸ਼ਾ ਛੱਡ ਦਿੱਤਾ, ਅੱਜ ਆਖਰੀ ਵਾਰੀ ਇੱਕ ਪੌੜੀ ਤਾਂ ਪੀ ਲਵਾਂ।
0: ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਦੇ ਪੁੱਤਰ, ਫਿਰ ਜੋ ਮਰਜ਼ੀ ਕਰੀ। ਜੇ ਇਹ ਪੁੜੀ ਆਖਰੀ ਹੈ ਤਾਂ ਇਹ ਤੋਂ ਪਹਿਲਾਂ ਵਾਲੀ ਕਿੰਨਵੀਂ ਸੀ, ਅਤੇ ਜੇ ਇਹ ਪੁੜੀ ਪੀਣੀ ਹੈ ਤਾਂ ਹੁਣ ਸਾਡੇ ਸਾਹਮਣੇ ਛੱਡਿਆ ਕੀ ਸੀ? ਉਹ ਦੇਖ ਬਈ, ਤੇਰਾ ਮਨ ਨਾ ਅਜੇ ਮੰਨਿਆ, ਜਦੋਂ ਤੇਰਾ ਮਨ ਮੰਨ ਜਾਊ ਤਾਂ ਸਾਡੇ 'ਚੋਂ ਕੋਈ ਹੋਰ ਮਰ ਜਾਊ, ਫਿਰ ਛੱਡ ਦੇ। ਤੂੰ ਐਵੇਂ ਡਰਾਮੇ ਜਿਹਾ ਨਾ ਕਰ, ਸਾਨੂੰ ਉਲੂ ਨਾ ਬਣਾ।
3: ਲਿਆ ਫੜਾ ਮੈਨੂੰ, ਦੇ ਮੈਨੂੰ ਇਹ। ਸਭ ਕੁਝ ਛੱਡਣ ਮਗਰੋਂ ਉਸ ਗੰਧ ਵੱਲ ਵੇਖ ਕੇ ਲਾਲਾ ਕਿਉਂ ਸਿੱਟੀ ਜਾਂਦਾ? ਕਿਤੇ ਤਾਂ ਫੁੱਲ ਸਟਾਪ ਲਾਣਾ ਹੀ ਪਊ, ਸਾਡਾ ਜੀਣਾ ਹਰਾਮ ਕੀਤਾ ਹੋਇਆ, ਕੁਝ ਤਾਂ ਸ਼ਰਮ ਕਰ। ਡੈਡੀ ਜੀ, ਤੁਸੀਂ ਕੀ ਖੇਡਾਂ ਜੀਆਂ ਖੇਡੀ ਜਾਂਦੇ ਹੋ? ਇਸ ਪਾਗਲ ਨੂੰ ਇਸ ਬੈਠਕ ਅੰਦਰ ਡੱਕ ਕੇ ਆ ਬਾਹਰੋਂ ਜਿੰਦਰਾ ਲਾ ਦਿਓ, ਕੁੱਤੇ ਨੂੰ ਰੋਟੀ ਪਾਉਣ ਵਾਂਗ ਤਾਕੀ ਵਿੱਚੋਂ ਰੋਟੀ ਸਿੱਟ ਦਿਆ ਕਰਾਂਗੇ।
4: ਸਾਰੇ ਸਿਆਣੇ ਤੇ ਵੱਡੇ ਵਡੇਰੇ ਸੁਣਨਗੇ ਤਾਂ ਇਹ ਨਿਆਣੀ ਨਿਮਾਣੀ ਕੁੜੀ ਕੋਈ ਬੇਨਤੀ ਕਰੇ? ਇਹ ਜੇ ਮੇਰੀ ਗੱਲ ਸੁਣਨ ਨੂੰ ਦਿਲ ਕਰੇ ਤਾਂ ਦੱਸ ਦਿੰਦੀ ਹਾਂ ਕਿ ਮੇਰੀ ਸੁਣੀ ਹੋਈ ਗੱਲ ਸੁਣਨ ਵਾਲਿਆਂ ਨੂੰ ਮੰਨਣੀ ਵੀ ਪਊਗੀ। ਆ ਤੁਸੀਂ ਇਨਕਾਰ ਨਹੀਂ ਕੀਤਾ, ਇਹਦਾ ਮਤਲਬ ਹੈ ਵੀ ਤੁਸੀਂ ਮੇਰੀ ਗੱਲ ਨੂੰ ਸੁਣਨ ਲਈ ਤਿਆਰ ਹੋ ਤੇ ਮੰਨਣ ਲਈ ਵੀ।
5: ਨਿਕੁੜੇ, ਸ਼ਰਤਾਂ ਹੀ ਦੱਸੀ ਜਾਏਗੀ ਕਿ ਗੱਲ ਵੀ ਕਰੇਗੀ?
4: ਆ ਦੇਖੋ ਵੀ, ਸਾਰੇ ਸੁਣ ਲਓ, ਮੇਰੇ ਪਾਪਾ ਹੀ ਨਸ਼ਾ ਨੁਸ਼ਾ ਨਹੀਂ ਛੱਡ ਸਕਦੇ, ਆਪਾਂ ਚਾਹ ਚੋਂ ਪੀਣੀ ਛੱਡੋ, ਆਪਾਂ ਵੀ ਪਾਪਾ ਵਾਲੇ ਰੰਗ ਬਿਰੰਗੇ ਜੇ ਪਾਊਡਰ ਦਾ ਨਸ਼ਾ ਪੀਣ ਲੱਗ ਜਾਈ, ਪਰ ਤੁਸੀਂ ਮੇਰੇ ਪਾਪਾ ਨਾਲ ਲੜਨਾ ਨਹੀਂ, ਠੀਕ ਆ?
5: ਹੁਕਮ ਤਾਂ ਲਾਤਾ ਪਿਓ ਦੀ ਧੀਏ, ਇੰਨਾ ਸਾਰਾ ਪਾਊਡਰ ਲਿਆਊ ਕੌਣ ਤੇ ਲਿਆਊ ਕਿੱਥੋਂ?
4: ਲੈ, ਮੇਰੇ ਪਾਪਾ ਆਪੇ ਲਿਆਉਣਗੇ, ਮੈਂ ਪਹਿਲਾਂ ਤਾਂ ਹੀ ਯੈਸ ਕਰਾਈ ਹੈ ਨਾ ਪਾਪਾ, ਤੁਸੀਂ ਸਾਡੇ ਲਈ ਵੀ ਲਿਆਓ। ਲਓ ਹੁਣ ਮੂੰਹ ਜਿਹਾ ਬਣਾ ਕੇ ਉੱਠ ਕੇ ਕਿੱਧਰ ਨੂੰ ਤੁਰ ਪਏ?
5: ਬਈ ਨਰਿੰਦਰੇ, ਜੇ ਕਿਤੇ ਉਹ ਉੱਪਰ ਵਾਲਾ ਸੁਣ ਲੇ ਤੇ ਰਕਮ ਦਾ ਕੋਈ ਹੀਲਾ ਹੋ ਜਾਏ ਨਾ, ਤੇ ਸੁਖਨਾ ਸੀ ਇਸ਼ਪ੍ਰੀਤ ਨੂੰ ਬਾਹਰ ਭੇਜ ਕੇ ਤੇ ਆਪਾਂ ਵੀ ਕਨੇਡਾ ਵਾਲੇ ਕਹਾਉਣ ਜੋਗੇ ਹੋ ਜਾਈਏ।
3: ਮੰਮੀ ਜੀ, ਮੁੰਡੇ ਨੇ ਨੰਬਰ ਲੈਣ ਵਾਲੀ ਤਾਂ ਕੋਈ ਕਸਰ ਨਹੀਂ ਛੱਡੀ, ਬਸ ਹੁਣ ਤਾਂ ਇਹ ਸਾਰੀ ਕੁਦਰਤ ਦੀ ਖੇਡ ਹੈ, ਦੇਖੀਏ ਕਿਸਮਤ ਕੀ ਰੰਗ ਦਿਖਾਉਂਦੀ ਹੈ।
5: ਗਿਆ ਅਵਾਜ ਤੇਰਾ ਡੈਡੀ, ਦੇਖਦੇ ਹਾਂ ਵੀ ਕੀ ਕਰਕੇ ਮੁੜਦਾ।
3: ਤੁਹਾਡਾ ਪੁੱਤਰ ਵੀ ਹੁਣ ਨਸ਼ਾ ਤਾਂ ਕੋਈ ਨਹੀਂ ਕਰਦਾ, ਪਰ ਸਾਰੇ ਦਿਹਾੜੇ ਡੈਡੀ ਤੇ ਚਾਚੇ ਦੀਆਂ ਕਿਤਾਬਾਂ ਦੀ ਫੋਲਾ ਫਾਲੀ ਕਰਦਿਆ ਕੱਢ ਦਿੰਦਾ।
5: ਨਹੀਂ, ਹੁਣ ਤਾਂ ਦੋਹਾਂ ਲਵੇਰੀਆਂ ਲਈ ਪੱਠੇ ਵੀ ਵੱਢ ਕੇ ਲਿਆਉਂਦਾ, ਉਤਰ ਕੇ ਉਹਨਾਂ ਨੂੰ ਪਾਉਣ ਵੀ ਲੱਗ ਪਿਆ, ਉਹਨਾਂ ਨੂੰ ਪਾਣੀ ਵੀ ਆਪ ਪਿਆਉਂਦਾ ਤੇ ਨਵਾਉਂਦਾ ਵੀ ਆਪ ਹੀ ਹੈ। ਉੱਦਾਂ ਦੁੱਧ ਪਾਉਣ ਖਾਤਰ ਡੇਅਰੀ ਤੋਂ ਜਾਣ ਤੋਂ ਵਰਜਿਆ ਤੇਰੇ ਡੈਡੀ ਨੇ।
3: ਜੇ ਲਵੇਰੀਆਂ ਦਾ ਬਾਕੀ ਕੰਮ ਕਰਨ ਵੀ ਲੱਗ ਪਏ ਹੈ ਤਾਂ ਦੁੱਧ ਪਾਉਣ ਵੀ ਤਾਂ ਜਾਇਆ ਹੀ ਜਾ ਸਕਦਾ ਮੰਮੀ ਜੀ।
5: ਨਹੀਂ, ਤੇਰੇ ਡੈਡੀ ਸੋਚਦੇ ਆ ਵੀ ਜੇ ਡੇਅਰੀ ਦੁੱਧ ਪਾਉਣ ਜਾਂਦੇ ਨੂੰ ਉਹਦਾ ਕੋਈ ਕੁਰਸੰਗੀ ਮਿਲ ਗਿਆ ਤਾਂ ਉਹਦੀ ਸੀਟੀ ਤੇ ਫੇਰ ਪੁੱਠੇ ਰਾਹ ਤੇ ਨਾ ਪੈ ਜਾਵੇ। ਚੱਲ ਹੁਣ ਤੂੰ ਸਾਗ ਤੋੜਨਾ ਬਸ ਕਰ, ਬਥੇਰਾ ਹੋ ਗਿਆ, ਹੁਣ ਜਾ ਕੇ ਚੀਰ ਸਵਾਰ ਕੇ ਤਰਨ ਵਾਲੀਆਂ ਬਣੀਏ, ਰਾਤ ਤੱਕ ਰਿੱਝ ਜਾਣਾ। ਹਾਂਜੀ, ਕਿੱਥੋਂ ਤੱਕ ਗੇੜਾ ਮਾਰ ਕੇ ਆਏ ਜੇ ਤੇ ਕੀ ਪੂਰੀਆਂ ਪਾਈਆਂ ਨੇ?
0: ਲੈ ਪੂਰੀਆਂ ਨੂੰ ਕਿਹੜਾ, ਮੈਂ ਕਿਸੇ ਨੂੰ ਫੜਾ ਕੇ ਪੈਸੇ ਵਾਪਸ ਲੈਣ ਗਿਆ ਸੀ, ਹੱਥ ਪੱਲਾ ਹੀ ਅੱਡਣ ਗਿਆ ਸੀ। ਦੇਖ ਵੀ ਜਲਣ ਪੂਰੀਏ ਤਾਂ ਹੁਣ ਇੰਨੇ ਜੋਗੇ ਨਹੀਂ ਰਹੇ, ਸਰਦਾਰ ਭਜਨ ਸਿੰਘ ਭੰਗੂ ਦੇ ਜਾਣ ਪਿੱਛੇ ਉੱਥੇ ਸੋਕਾ ਹੀ ਪਿਆ ਹੋਇਆ। ਬਹੂ ਦਾ ਭਾਈ ਸ਼ਰਾਬ ਛੱਡ ਕੇ ਹੁਣ ਖੇਤੀ ਤਾਂ ਚੰਗੀ ਕਰਨ ਲੱਗ ਪਿਆ, ਪਰ ਉਸਦੀ ਵੀ आई चलाई मसा लगती अजे।
6: फिर
0: की मुंडे दे पड़नान की गहले आला अलख जगाई। गहले आलिया सरदार भरपूर सिंह भी कन्ना नूं हथ लाउंदा पिछल खुरी भज तुरिया। अखे सारा कारोबार मुंडे दे हथ हैगा जीजा श्री, इत्थे अमरीका च मापिया नूं कौन पुछदा। अपनी पेंशन नाल डंग टपाई करी जाने, नूं तां गुरद्वारे मत्था टेकण लई भी 125,000 दमड़ा ना दे। पता नहीं किहो जिहे सूमा दे टब्बर दी टक्करी है। मैं सोचा बई सुरूप सिंह फड़ लै पूछ अमरीका दे सरमायेदारां दी, इहो जिहा लल्लर ही कनेडियन लाउणगे।
6: अगे
0: पुछदी अगे अगे खूह पिछे खाई।
6: ओ ते मैनूं भी पता है, मैं इह पुछदी आं भी अगला प्रसंग की है।
0: अगला प्रसंग नहीं श्रीमती जी, अगला नंग पुछो।
6: जुगताना सुनाओ चिनोटी साहब, विचों गल मकाओ।
0: फिर की? फिर अपने जमाती छिंदे कनेडे वाले नूं फोन खड़काया। वो कनेडा पहुंचण मगरों मुंडे नूं संभालने लई तां पूरी तरह तैयार सी, पर रकम उधारी देने तों इनकार कर गया। हाँ की कहंदा?
7: देख पास रूप सिंह, अपनी यारी जांदी लगू, कल नूं तेरे पोते तों इन्नी रकम मोड़ना होई वो मेरा तो लोन भी जांदा रहू। कम तेरा खड़ना कोई नहीं, रकम किसे साख संबंधी तो तेनू मिल ही जानी है, पर मुंडे तेनू तो मंगना मैनू भी बहुत औखा लगता है।
6: चल हाथ च जेड़ा ठूठा लेके गया सी ओ ता बचा ले आया ना।
0: ना फिर पा किदा।
1: जदों सुरूप सिंह इशप्रीत लई कनेडा दे किराए दा जुगाड़ करन खातर गजा करदा फिर रहा सी तां पशुआं नूं पट्ठे पा के नहा धो के अंदर आराम कर रहे करमे दे कमरे दा दर खड़किया। उसने अलसाए जे ने उठ के दर खोलिया तां अगे मुंदरां वाला मोनू खचरी जी मुस्कराहट लुटाउंदा खड़ा सी। ओह बूहा खुलदिया ही फुरमाउण दे लहजे च बोलिया,
8: की गल भाजी भुल ही गए सानू, किन्ने महीनों तो दर्शना परशना का बड़ा काल पाया होया तुसी।
9: बीमार हो गया सी मोनू भा, नाले रोडे ते काकू दे मरण सारी सब कुछ छड़ दिता। डॉक्टर कहिंदा नहीं छड़ेगा तो फिर तैयार हो जा, हुण तेरी मरण की वारी है।
8: ओ सामने खड़ी भूतरंगी कार दिसदी है ना, उस अंदर बैठे बॉस कालिया कलयुगी तैनू याद करदे हैं, एक बार मिलता लै वो पुराना हिसाब किताब करना है। चल पै। अच्छा केड़े डॉक्टर ने तैनू डराया है? डॉक्टर सिंह या डॉक्टर के? ਇਹ ਗੱਲ ਤਾਂ ਨਹੀਂ ਕਹਿ ਸਕਦੇ। ਓਏ ਨਸ਼ਾ ਛੁਡਾਊ ਕੇਂਦਰ ਵਾਲਾ ਡਾਕਟਰ ਸਿੰਘ ਤਾਂ ਮੈਨੂੰ ਰੋਜ਼ ਮਿਲਦਾ, ਉਸੇ ਨੇ ਹੀ ਤਾਂ ਤੇਰੇ ਚਾਲਿਆਂ ਬਾਰੇ ਮੈਨੂੰ ਦੱਸਿਆ।
10: ਓਏ ਆ ਵੀ ਕਰਮਿਆ ਕੀ ਗੱਲ ਹੈ ਬਈ ਬੂਟਿਆ, ਤੈਨੂੰ ਸੋਚ।
11: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ। राष्ट्रपति द्रौपदी मुर्मू ने आज राष्ट्रपति भवन में आयोजित नागरिक अलंकरण समारोह में वर्ष 2026 के लिए 66 जानी मानी हस्तियों को पद्म पुरस्कारों से सम्मानित किया। इनमें से 2 हस्तियों को पद्म विभूषण, 6 को पद्म भूषण और 58 को पद्मश्री से सम्मानित किया गया। जाने माने फिल्म अभिनेता धर्मेंद्र सिंह देओल को कला के क्षेत्र में उनके योगदान के लिए मरणोपरांत पद्म विभूषण से सम्मानित किया गया। अभिनेता की पत्नी और लोकसभा सदस्य हेमा मालिनी ने ये पुरस्कार ग्रहण किया। वायलिन वादक डॉक्टर एन राजम को भी पद्म विभूषण से सम्मानित किया गया है। उत्तराखंड के पूर्व मुख्यमंत्री और महाराष्ट्र के राज्यपाल भगत सिंह कोश्यारी, शतावधानी डॉक्टर आर गणेश, उदय सुरेश कुमार और डॉक्टर कलीपट्टी रामास्वामी पाईस्वामी को पद्म भूषण से सम्मानित किया गया। जिन प्रतिष्ठित हस्तियों को पद्मश्री से सम्मानित किया गया है उनमें भारतीय महिला क्रिकेट टीम की कप्तान हरमनप्रीत कौर भुल्लर, तागाराम भील, रतिलाल मोहनलाल बोरीसागर, स्वामी ब्रह्मदेव और कुमार बोस शामिल हैं। वित्त मंत्री निर्मला सीतारामन ने पश्चिम एशिया संघर्ष के चलते ईंधन, उर्वरक और विदेशी मुद्रा पर विशेष ध्यान देने का आह्वान किया है। उन्होंने कहा है कि देश की अर्थव्यवस्था लचीली बनी हुई है। श्रीमती सीतारामन ने आज मुंबई में लघु उद्योग विकास बैंक की 37वीं वर्षगांठ के कार्यक्रम में सूक्ष्म, लघु और मध्यम उद्यम क्षेत्र के पारिस्थितिकी तंत्र को मजबूत करने और ग्रामीण उद्योगों के आधुनिकीकरण में और तेजी लाने के उद्देश्य से कई पोर्टल तथा

ਹੋਕੇ ਸ਼ਾਹੀਨ ਸ਼ਾਹੇ ਤਾਨੇਨ ਹਜ਼ੂਰ ਆਪਣਾ ਤਖਤ ਇੱਕ ਖਜੂਰੋਂ ਕੀ ਚਟਾਈ ਕਾ ਬਨਾਇਆ ਤੂੰ।

ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਗਸੋ ਹੇ ਨਵਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਮਤ ਪਿੱਟੇ ਵੀ ਮਤ ਪਿੱਟੇ, ਇਹੋ ਅੰਨ ਸਾਡਾ ਫਿੱਟੇ, ਤਨ ਫਿੱਟੇ ਫੀਡ ਕਰੇਨ, ਮਨ ਜੂਠੇ ਚੁਲੀ ਪਰੇਨ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਏ।

ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵਣੇ ਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਪੇਖ ਨਾ ਪਾਇੰਦਾ ਦਰ ਮੰਗਣ ਪੇਖ ਨਾ ਪਾਇੰਦਾ।

ਕੋੜੀ ਤੁਰੇ ਪੁਰਾਣੇ ਕੌਣ ਵੇ ਘਰ ਰੰਗੀ ਹਰਮ ਸਵਾਰਿਆ ਕੋਟੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਨ ਪਾਉਂਦੇ ਹਾਰ ਬੂਜਣ ਨਾਈ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ ਜਰੇ ਆਈ ਜੋ ਬਨਹਾਰਿਆ ਜਰੇ ਆਈ ਜੋ ਬਨਹਾਰਿਆ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾਤ ਇਸ ਪਹਾੜਾ ਤਾਂ ਮਨ ਵਸਾਈਆਂ, ਘਰ ਹੁਕਮ 77 ਵਿੱਚੋਂ ਮਾਰ ਕੱਢੀਆਂ ਮਰਿਆਈਆਂ, ਸਹਿ ਟੁੱਠੇ ਨੌ ਨਿਤਵਾਈਆਂ।

ਥੋੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚ ਨੂੰ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਹੀਂ ਹੈ ਤੇ ਜਗਤ ਕਾਇਤ ਗਾਰ ਬਹੰਡੀ ਹੈ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁੱਝੀ ਹੈ।